ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

सत नाम श्री वाहे गुरु साहेब जी।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਬੇਅੰਤ ਕਿਰਪਾ ਗਰੀਬ ਨਿਵਾਸ ਜੀ ਨੇ ਕੀਤੀ ਹੈ, ਜੋ ਕਿ ਜੁਲਾਈ ਮਹੀਨੇ ਦੀ 6 ਤਰੀਕ ਤੋਂ ਹਜ਼ੂਰ ਦੀ ਮਿਹਰਾਮਤ ਦਾ ਸਦਕਾ ਪਾਠ ਬੋਧ ਸਮਾਗਮਾਂ ਦੀ ਪ੍ਰਾਰੰਭਤਾ ਹੋਈ। ਹੁਣ ਮਹਾਰਾਜ ਜੀ ਦੇ ਤਰਸ ਦੇ ਨਾਲ ਨਿਰਵਿਘਨਤਾ ਸਹਿਤ ਹਜ਼ੂਰ ਦੀ ਕਨੇਰੀ ਨਜ਼ਰ ਦਾ ਸਦਕਾ ਸੰਪੂਰਨਤਾ ਹੋਣ ਜਾ ਰਹੀ ਹੈ। ਕੇਵਲ ਕੱਲ੍ਹ ਦਾ ਦਿਨ ਬਾਕੀ ਹੈ, ਪਰਸੋਂ ਨੂੰ ਸਮਾਪਤੀ ਦਾ ਸਮਾਂ ਹੋਵੇਗਾ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਉਹਨਾਂ ਦੇ ਪਾਵਨ ਸ੍ਰੀ ਕੰਠ ਤੋਂ ਉਚਾਰਨ ਕੀਤੇ ਹੋਏ ਸਲੋਕ ਅਸੀਂ ਕੱਲ੍ਹ ਤੋਂ ਸਰਵਣ ਕਰਦੇ ਆ ਰਹੇ ਹਾਂ। ਆਓ ਪੋਥੀ ਸਾਹਿਬ ਪ੍ਰਕਾਸ਼ ਕਰੋ, ਅੰਗ 1372 ਅਤੇ 73 ਤੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ। ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ।

142 ਨੰਬਰ ਸਲੋਕ ਤੋਂ ਜੋ ਪਹਿਲੀ ਹੀ ਪੰਕਤੀ ਹੈ 1372 ਨੰਬਰ ਅੰਗ ਦੀ, ਉੱਥੋਂ ਅਸੀਂ ਹੁਣ ਅੱਜ ਪਾਠ ਆਰੰਭ ਕੀਤਾ ਹੈ। ਧਿਆਨ ਕੇਂਦਰਿਤ ਕਰਕੇ ਸਰਵਣ ਕਰੀਏ ਜੀ।

ਪਾਏ ਕਬੀਰ ਗੰਗ ਜਮੁਣ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰੈ ਮਟ ਕੀਆ ਖੋਜਤ ਮੁਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ ਹੀਰਾ ਜਿਸ ਕਾ ਬਾਪੁਰਾ ਹੀਰਾ।

ਪਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਐ ਫੂਕ। ਕਬੀਰ ਹੈ ਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ।

ਸਰੀਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰਹੁ ਨਿਤ ਅਮਰਾਪੁਰ ਬਾਸਾ ਕਰਹੁ ਹਰ ਗਯਾ ਬਹੋਰੈ ਬਿਤ ਕਬੀਰ ਸੇਵਾ ਕਉ ਦੁਇ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਕਬੀਰ ਜੇਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ ਇਕ ਅਵ ਘਟ ਘਾਟੀ ਰਾਮ ਕੀ ਤੇਹ ਚੜ ਰਹਿਓ ਕਬੀਰ ਕਬੀਰ ਦੁਣ

ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੈ ਨਸੰਕ ਜੋ ਜਨ ਨਿਰਦਾਵੈ ਰਹੈ ਜੋ ਜਨ ਨਿਰਦਾਵੈ ਰਹੈ ਸੋ ਗਣੈ ਇੰਦਰ ਸੋ ਰੰਕ ਕਬੀਰ ਪਾਲ ਸਮੂਹਾ ਸਰਬ

ਕਬੀਰ ਪ੍ਰਭਾਤੇ ਤਾਰੇ ਖਿਸ ਹੈ ਤਿਉ ਇਹੋ ਖਿਸ ਹੈ ਸਰੀਰ ਇਹ ਦੋਏ ਅੱਖਰ ਨਾ ਖਿਸ ਹੈ ਜੋ ਗਹਿ ਰਹਿ ਸੋ ਗਹਿ ਰਹਿਓ ਕਬੀਰ ਇਹ ਦੋਏ ਅੱਖਰ ਨਾ ਖਿਸ ਹੈ

ਜਲ ਮੂਹੇ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤਈ ਜੋ ਕੋਟਿਕ ਮਿਲੈ ਹੈ ਅਸੰਤ ਮਲਿਆਗਰ ਭੁਯੰਗਮ ਬੇਡਿਓ ਤਾ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜੁਆਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਚੀ ਸਿਰਜਨਹਾਰ ਕਬੀਰ

ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ।

ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿ

ਹੈ ਦੁਇ ਤੂੰ ਬਰੀ ਅਬਦ ਖਟ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਉ ਸੌਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਬਿਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤ ਉਤ ਕਤਹਿ।

ਆਏ ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜੋ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੂਕਰ ਭੌਕਣਾ ਕਰੰਗ ਪਿੱਛੇ ਉੱਠ ਤਾਏ ਕਬੀਰ ਸਤਿਗੁਰ ਕਰਮੀ ਸਤਿਗੁਰ ਪਾਇਆ ਕਰਮੀ ਸਤਿਗੁਰ ਪਾਇਆ ਜਿਨ ਹਉ ਲੀਆ ਛਡਾਏ ਮਹੱਲਾ ਪੰਜਵਾ ਕਬੀਰ ਧਰਤੀ

ਵੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾ ਸਿਓ ਟੂਟੀ ਕਿਉ ਬਣੈ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੋ ਸਵਾਰ ਕਾਰਜ ਸਾਢੇ ਤੀਨ ਹੱਥ ਘਨੀ ਤਾ ਪੌਨੇ ਚਾਰ ਕਬੀਰ ਜੋ ਮੈਂ ਚਿਤਵਾਉ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਾ ਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾ ਕਬੀਰ

ਸੰਗਤਾਂ ਬੜੇ ਆਨੰਦ ਨਾਲ, ਬੜੇ ਰਸ ਤੇ ਪ੍ਰੇਮ ਦੇ ਨਾਲ ਬਾਣੀ ਸਰਵਣ ਕਰ ਰਹੇ ਹੋ। ਆਪ ਸੰਗਤਾਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਸਲੋਕਾਂ ਦੀ ਸੰਥਿਆ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਸਲੋਕਾਂ ਦੇ ਅੰਦਰ ਮਹੱਲਾ ਤੀਜਾ ਅਤੇ ਮਹੱਲਾ ਪੰਜਵਾਂ ਦੇ ਸਲੋਕ ਵੀ ਲਿਖੇ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠੇਗਾ ਵੀ ਭਗਤ ਕਬੀਰ ਜੀ ਦੇ ਸਲੋਕਾਂ ਦੇ ਵਿੱਚ ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਮਹਾਰਾਜ ਦੇ ਸਲੋਕ ਕਿਵੇਂ ਆ ਗਏ, ਇਹਦੇ ਪਿੱਛੇ ਮੁੱਖ ਕਾਰਨ ਇਹ ਹੈ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਜਦੋਂ ਭਗਤ ਬਾਣੀ ਦੀ ਸੰਥਿਆ ਸਰਵਣ ਕਰ ਰਹੇ ਸੀ, ਜਿੰਨੇ ਵੀ ਭਗਤਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਉਹ ਭਗਤ ਜਿਨ੍ਹਾਂ ਦੀ ਗਿਣਤੀ 15 ਹੈ, ਗਾਹੇ ਅਵਗਾਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲੇ ਅਤੇ ਮਿਲਦੇ ਵੀ ਰਹੇ। ਜਦੋਂ ਹਜ਼ੂਰ ਕਾਂਸ਼ੀ ਵਿੱਚ ਗਏ ਸਨ, ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਹਨ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ, ਦੋ ਵਾਰ ਗਏ ਸਨ। ਪਹਿਲੀ ਵਾਰ ਭਗਤ ਕਬੀਰ ਜੀ ਕਿਧਰੇ ਕਿਸੇ ਪ੍ਰੇਮੀ ਨੂੰ ਮਿਲਣ ਵਾਸਤੇ ਗਏ ਹੋਏ ਸਨ, ਮਿਲਾਪ ਨਹੀਂ ਹੋ ਸਕਿਆ। ਜਦੋਂ ਦੁਬਾਰਾ ਆਏ ਫਿਰ ਜਿੰਨੇ ਵੀ ਵੈਸ਼ਨਵ ਸੰਪਰਦਾਇ ਦੇ ਨਾਲ ਸੰਬੰਧ ਰੱਖਣ ਵਾਲੇ ਭਗਤ ਸਨ, ਉਹ ਸਾਰੇ ਦੇ ਸਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ। ਵਿਚਾਰ ਵਟਾਂਦਰਾ ਹੋਇਆ। ਨਾਲ ਇਹ ਵੀ ਮੈਂ ਬੇਨਤੀ ਕਰ ਦੇਵਾਂ, ਪਹਿਲਾਂ ਜਿੰਨੇ ਵੀ ਭਗਤ ਸਨ ਇਹ ਸਰਗੁਣ ਦੇ ਉਪਾਸ਼ਕ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ

ਪ੍ਰਾਪਤ ਹੋਇਆ ਜਿਹਨੂੰ ਆਪਾਂ ਬ੍ਰਹਮ ਗਿਆਨ ਕਹਿ ਦਿੰਦੇ। ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਿਆ ਏਕਸ ਬਿਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਇਹ ਨਿਰਗੁਣ ਦੇ ਵਿੱਚ ਅਭੇਦ ਹੋਏ। ਫਿਰ ਇਹਨਾਂ ਦੀ ਬਾਣੀ ਹਜ਼ੂਰ ਨੇ ਚੜ੍ਹਾਈ। ਕਹਿਣ ਤੋਂ ਭਾਵ ਇਹ, ਜਦੋਂ ਗੁਰੂ ਨਾਨਕ ਸਾਹਿਬ ਦੇ ਪਾਸ ਇਹ ਭਗਤਾਂ ਦੀ ਬਾਣੀ ਆਈ ਤੇ ਫਿਰ ਉਹੀ ਜਿਹੜੀ ਬਾਣੀ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਵੀ ਆਈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਹੀ ਗੁਰਸਿੱਖ ਸ਼੍ਰੀ ਮੁੱਖ ਵਾਕ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਨੂੰ ਵੀ ਪਿਆਰ ਦੇ ਨਾਲ ਪੜ੍ਹਦੇ ਸਨ। ਗੁਰੂ ਅਮਰਦਾਸ ਮਹਾਰਾਜ ਦਾ ਸਮਾਂ ਆਇਆ, ਪਹਿਲੇ ਅਤੇ ਦੂਜੇ ਸਤਿਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਦੀਆਂ ਪੋਥੀਆਂ ਵੀ ਉਹਨਾਂ ਨੂੰ ਪ੍ਰਾਪਤ ਸਨ ਅਤੇ ਉਹਨਾਂ ਨੇ ਇਸ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਅਤੇ ਨਾਲ ਆਪਣੇ ਵੱਲੋਂ ਕੁਝ ਸਲੋਕ ਵੀ ਐਡ ਕੀਤੇ। ਜਿਵੇਂ ਹੁਣ ਇੱਥੇ ਮਹੱਲਾ ਤੀਜਾ ਆਇਆ ਸੀ, ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਦੀ, ਨਾਨਕ ਸੋ ਸਾ ਲਾਹੀ ਹੈ ਜੇ ਸਭ ਨਾ ਸਾਰ ਕਰੇ। ਫਿਰ ਚੌਥੇ ਪਾਤਸ਼ਾਹ ਤੱਕ ਵੀ ਇਹ ਬਾਣੀ ਮੌਜੂਦ ਰਹੀ। ਪੰਜਵੇਂ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ। 1661 ਬਿਕਰਮੀ ਭਾਦਰੋਂ ਸੁਦੀ ਏਕਮ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਕੀਤਾ ਅਤੇ ਉਸ ਵੇਲੇ ਇਸ ਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਲਿਖੀ ਗਈ ਅਤੇ ਹੁਣ ਤੱਕ ਉਸਨੂੰ ਹਰ ਗੁਰਸਿੱਖ ਮਾਈ ਭਾਈ ਪ੍ਰੇਮ ਦੇ ਨਾਲ ਪੜ੍ਹਦਾ ਵੀ ਹੈ ਅਤੇ ਸੁਣਦਾ ਵੀ ਹੈ। ਦੂਸਰੀ ਗੱਲ, ਮਹਾਂਪੁਰਖ ਇਹ ਵੀ ਦੱਸਦੇ ਸਨ, ਕਈ ਵਾਰੀ ਵਾਰਾਂ ਦੇ ਵਿੱਚ ਕੁਛ ਲੋਕ ਆਏ ਨੇ ਉਹਨਾਂ ਦੇ ਵਿੱਚ ਭਗਤ ਕਬੀਰ ਜੀ ਦਾ ਵੀ ਜ਼ਿਕਰ ਆਇਆ। ਆਪਣੀ ਬਾਣੀ ਵਿੱਚ ਗੁਰੂ ਮਹਾਰਾਜ ਨੇ ਕਈ ਭਗਤਾਂ ਦੀ ਬਾਣੀ ਦੇ ਬਚਨ ਲਿਖੇ। ਇਹਦਾ ਮਤਲਬ ਇਹ ਸੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆ ਭਗਤਾਂ ਨੂੰ ਆਪਣੇ ਬਰਾਬਰ ਸਮਝਦੇ ਸਨ ਅਤੇ ਉਹਨਾਂ ਦੀ ਬਾਣੀ ਨੂੰ ਬਰਾਬਰ ਦਾ ਸਨਮਾਨ ਦਿੱਤਾ। ਜੇ ਹੁਣ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਸਾਨੂੰ ਇਹ ਗੱਲ ਕਦੇ ਵੀ ਭੁੱਲਣੀ ਨਹੀਂ ਚਾਹੀਦੀ। ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸੋ ਪਾਤਸ਼ਾਹ ਦੀ ਆਤਮਕ ਜੋਤ ਸਮਝ ਕੇ, 10 ਗੁਰੂਆਂ ਦਾ ਸਰੂਪ ਸਮਝ ਕੇ ਨਮਸਕਾਰ ਕਰਦੇ ਹਾਂ। ਉਸ ਵੇਲੇ ਜਿੰਨੇ ਭਗਤ ਨੇ, ਭਗਤਾਂ ਤੋਂ ਇਲਾਵਾ ਜਿੰਨੇ ਗੁਰਸਿੱਖ ਨੇ ਅਤੇ ਗੁਰਸਿੱਖਾਂ ਦੇ ਨਾਲ ਨਾਲ ਅੱਗੇ ਸਵੇਗੇ ਆਉਣੇ ਨੇ, ਸਾਰਾ ਭੱਟ ਨੇ, ਉਹਨਾਂ ਦੀ ਬਾਣੀ ਵੀ ਆਪਾਂ ਪੜ੍ਹਦੇ ਹਾਂ ਅਤੇ ਉਹਨਾਂ ਦੇ ਅੱਗੇ ਵੀ ਸਿਰ ਚੁਕਾਉਂਦੇ ਹਾਂ। ਭਗਤ ਵੀ, ਭੱਟ ਵੀ, ਗੁਰਸਿੱਖ ਸਾਰਿਆਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਭਗਤਾਂ ਦੀ ਬਾਣੀ ਲਿਖਵਾ ਕੇ ਅਤੇ ਭਗਤਾਂ ਦੀ ਬਾਣੀ ਵਿੱਚ ਆਪਣੇ ਸਲੋਕ ਬਚਨ ਲਿਖਵਾ ਕੇ ਦੋਹਾਂ ਨੂੰ ਬਰਾਬਰਤਾ ਪ੍ਰਦਾਨ ਕੀਤੀ ਹੈ। ਅਤੇ ਬਾਕੀ ਦੂਸਰਾ ਪੱਖ ਇਹ ਵੀ ਹੈ, ਕੁਝ ਭਗਤਾਂ ਦੇ ਜਿਹੜੇ ਬਚਨ ਸਨ ਉਹਨਾਂ ਦੇ ਵਿੱਚ ਗੁਰਸਿੱਖਾਂ ਨੇ ਕੋਈ ਸ਼ੰਕਾ ਕੀਤੀ, ਉਹ ਸ਼ੰਕਾ ਦੀ ਨਿਵਰਤੀ ਵਾਸਤੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਵੱਲੋਂ ਕੁਝ ਬਚਨ, ਕੁਝ ਸਲੋਕ ਉਹ ਵਿੱਚ
ਉਚਾਰਨ ਕੀਤੇ। ਸੂਹੀ ਰਾਗ ਦੇ ਵਿੱਚ ਆਪ ਸੰਗਤਾਂ ਨੂੰ ਬੇਨਤੀ ਕੀਤੀ ਸੀ, ਬਾਬਾ ਫਰੀਦ ਜੀ ਦਾ ਸ਼ਬਦ ਆਉਂਦਾ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇੜਾ। ਇੱਕ ਪੁਖਤਾ ਸਬੂਤ ਹੈ ਵੀ ਗੁਰੂ ਨਾਨਕ ਸਾਹਿਬ ਦੇ ਪਾਸ ਬਾਬਾ ਫਰੀਦ ਜੀ ਦੀ ਬਾਣੀ ਅਤੇ ਫਿਰ ਉਹਨਾਂ ਦੇ ਨਾਲ ਪ੍ਰਸ਼ਨੋਤਰੀ ਵਿਚਾਰਾਂ ਹੋਈਆਂ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹਦੇ ਜਵਾਬ ਦੇ ਵਿੱਚ ਸੂਹੀ ਰਾਗ ਦੇ ਆਰੰਭ ਦੇ ਵਿੱਚ ਜਪ ਤਪ ਕਾ ਬੰਧ ਬੇੜਲਾ ਜਤ ਲੰਘਿਆ ਵਹਿਲਾ, ਉੱਧਰ ਬਾਬਾ ਫਰੀਦ ਜੀ ਦਾ ਸ਼ਬਦ ਸੀ ਅਤੇ ਉਹਦੇ ਜਵਾਬ ਦੇ ਵਿੱਚ ਜੋ ਸ਼ੰਕੇ ਸਨ ਉਹਨਾਂ ਨੂੰ ਦੂਰ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਉਹ ਸ਼ਬਦ ਉਚਾਰਨ ਕਰ ਦਿੱਤਾ। ਇਹਦਾ ਮਤਲਬ ਇਹ ਹੋਇਆ ਵੀ ਇਹ ਬਾਣੀ ਬਾਬਾ ਫਰੀਦ ਜੀ ਦੀ ਹੋਰ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਆ ਚੁੱਕੀ ਸੀ। ਇਸ ਵਾਸਤੇ ਹੁਣ ਇਹਦੇ ਉੱਤੇ ਕੋਈ ਸ਼ੰਕਾ ਕਰਨੀ ਵਾਜਬ ਨਹੀਂ ਹੈ। ਜਿਵੇਂ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਠੀਕ ਲੱਗਿਆ ਅਤੇ ਉਹਨਾਂ ਨੇ ਆਪਣੀ ਬਾਣੀ ਵਿੱਚ ਭਗਤਾਂ ਦੀ ਬਾਣੀ ਲਿਖਵਾ ਕੇ ਅਤੇ ਉਹਨਾਂ ਨੂੰ ਇਹ ਇੱਕ ਬਰਾਬਰਤਾ ਪ੍ਰਦਾਨ ਕੀਤੀ ਹੈ ਅਤੇ ਉਹਨਾਂ ਨੂੰ ਸਨਮਾਨ ਸਰੋਪਾਓ ਦੇ ਕੇ ਨਿਵਾਜਿਆ। ਇਸ ਢੰਗ ਦੇ ਨਾਲ ਇਹ ਭਗਤਾਂ ਦੀ ਬਾਣੀ ਵਿੱਚ ਗੁਰੂ ਦੀ ਬਾਣੀ ਵੀ ਅੰਕਿਤ ਹੋਈ ਹੈ। ਇਹ ਜ਼ਰੂਰੀ ਕੁਛ ਵਿਚਾਰ ਕਰਨ ਯੋਗ ਸੀ ਜੋ ਗਿਆਨੀ ਜੀ ਨੇ ਵੀ ਇਸ਼ਾਰਾ ਕੀਤਾ ਸੀ, ਦੱਸੋ ਇਹਦੇ ਬਾਰੇ। ਇਸ ਲਈ ਦਾਸ ਨੇ ਬੇਨਤੀ ਕੀਤੀ ਹੈ, ਆਓ ਹੁਣ ਆਪਾਂ ਫਿਰ ਬਾਣੀ ਦੇ ਨਾਲ ਜੁੜੀਏ। ਅਤੇ ਭਗਤ ਕਬੀਰ ਜੀ ਦੀ ਬਾਣੀ ਬੜੀ ਆਨੰਦਮਈ ਹੈ ਅਤੇ ਦਿਲਾਂ ਨੂੰ ਟੁੰਬਣ ਵਾਲੀ ਹੈ। ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਜਦੋਂ ਵੀ ਕੋਈ ਪਾਠੀ ਸਿੰਘ ਪ੍ਰੇਮ ਦੇ ਨਾਲ ਰਸ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਕਰਦਾ ਹੈ ਅਤੇ ਬੜਾ ਹੀ ਸੰਗਤਾਂ ਨੂੰ ਆਨੰਦ ਆਉਂਦਾ ਹੈ ਅਤੇ ਕਈ ਮਸਤੀ ਵਿੱਚ ਝੂੰਮਣ ਲੱਗ ਜਾਂਦੇ ਨੇ। ਬਾਣੀ ਦਾ ਆਨੰਦ ਹੀ ਐਸਾ। ਆਓ ਹੁਣ ਆਪਾਂ ਉਸ ਬਾਣੀ ਦਾ ਹੋਰ ਆਨੰਦ ਮਾਣੀਏ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

ਮਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨ।

ਸੁਣ ਸਖੀ ਪੀ ਮੈਂ ਜੀਉ ਬਸੈ, ਸੁਣ ਸਖੀ ਪੀ ਮਹਿ ਜੀਉ ਬਸੈ, ਜੀ ਮਹਿ ਬਸੈ ਕੇ ਪੀਓ, ਜੀਉ ਪੀਓ ਬੂਝੋ ਨਹੀਂ, ਘਟ ਮਹਿ ਜੀਉ ਕੇ ਪੀਓ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਅਰਜ ਉਰਜ ਕੈ।

0: ਖਾਂਡ ਰੇਤ ਮਹਿ ਬਿਖਰੀ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ
1: ਇਹ ਪਾਠ ਹਾਥੀ ਦੀ ਥਾਂ ਤੇ ਹਾਥੀ ਠੀਕ ਹੈ ਹੱਥਾਂ ਦਾ ਵਾਚ ਹਾਥੀ ਹੋ ਗਿਆ ਸੀ ਜੀ ਪਾਠ ਇਹਨੂੰ ਹਾਥੀ ਪੋਲਾ ਹੀ ਕਰ ਦੋ
0: ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ
2: ਇਹ ਜਿਹੜਾ ਹਾਥੀ ਸ਼ਬਦ ਆਇਆ ਨਾ ਹਾਥੀ ਹੱਥਾਂ ਦਾ ਵੀ ਵਾਚਕ ਹੈ ਔਰ ਇੱਥੇ ਗਾਂ ਕੀਟੀ ਹੋਏ ਕਹਿ ਖਾਏ ਕੀੜੀ ਦਾ ਨਾਮ ਆ ਗਿਆ ਚੀਟੀ ਤੇ ਕੁੰਚਰ ਅਸੋਲਾ ਸਭ ਤੋਂ ਵੱਡਾ ਜੀਵ ਹਾਥੀ ਮੰਨਿਆ ਤੇ ਛੋਟਾ ਜੀਵ ਕੀੜੀ ਨੂੰ ਮੰਨਿਆ ਗਿਆ ਭਗਤ ਕਬੀਰ ਜੀ ਇਸ ਸਲੋਕ ਵਿੱਚ ਸਾਨੂੰ ਇਹ ਸਿੱਖਿਆ ਦਿੰਦੇ ਹਨ ਬਈ ਜੇ ਤੁਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਦਾਰਥਾਂ ਦੇ ਵਿੱਚ ਮਾਇਆ ਦੇ ਵਿੱਚ ਵਰਤਦਿਆਂ ਹੋਇਆਂ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ ਫਿਰ ਹੰਕਾਰ ਛੱਡਣਾ ਪੈਣਾ ਜਦੋਂ ਹੰਕਾਰ ਛੱਡੋਗੇ ਹਾਥੀ ਦੇ ਮਨ ਦੇ ਵਿੱਚ ਹੰਕਾਰ ਹੁੰਦਾ ਮੈਂ ਵੱਡਾ ਹਾਂ ਮੇਰੇ ਬਰਾਬਰ ਦਾ ਹੋਰ ਕੋਈ ਜੀਵ ਨਹੀਂ ਹੈ ਇਹ ਹੰਕਾਰ ਛੱਡਣਾ ਪੈਣਾ ਅਤੇ ਫਿਰ ਕੀੜੀ ਦਾ ਰੂਪ ਧਾਰਨ ਕਰਨਾ ਪੈਣਾ ਭਾਵ ਨਿਮਰਤਾ ਦੇ ਵਿੱਚ ਆਉਣਾ ਪਵੇਗਾ ਨਿਰਹੰਕਾਰ ਹੋਣਾ ਪਵੇਗਾ ਜਿਹੜੀ ਖੰਡ ਰੇਤ ਵਿੱਚ ਖਿੰਡੀ ਹੁੰਦੀ ਹੈ ਹਾਥੀ ਨਹੀਂ ਚੁਣ ਕੇ ਉਸਨੂੰ ਖਾ ਸਕਦਾ ਕੀੜੀ ਖਾ ਲੈਂਦੀ ਹੈ ਇਸ ਵਾਸਤੇ ਇੱਥੇ ਮੁੱਖ ਸਿਧਾਂਤ ਹਾਥੀ ਅਤੇ ਕੀੜੀ ਦਾ ਹੀ ਵਾਚਕ ਸਮਝਣਾ ਆਓ ਹੁਣ ਆਪਾਂ ਅੱਗੇ ਪਾਠ ਸਰਵਣ ਕਰੀਏ
0: ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ

ਆਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤ ਭਾਖੈ ਰਵਿਦਾਸ ਕਬੀਰ।

0: ਇਹ ਪਿਰਮ ਪਿਆਲਾ ਖਸਮ ਕਾ
1: ਅੰਕੜ ਹੈ ਨਹੀਂ
2: ਹਾਂਜੀ ਲੜੀਵਾਰ ਭਾਗਾਂ ਤੇ ਅੰਕੜ ਲੱਗਿਆ ਹੋਇਆ ਲਾਈ ਲੋ
0: ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਨ ਜਾ

ਮਜੀਠ ਜੋ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ ਫਰੀਦਾ ਗਲੀਏ

ਜਿੱਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ।

0: ਸਿਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉ ਰਹਿਣ ਵਿਹਾਏ।
1: ਸੰਗਤ ਵਿੱਚੋਂ ਆਵਾਜ਼ ਆਉਂਦੀ ਨਾਲ ਨਾਲ ਪੜ੍ਹਨ ਦੀ, ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿਰਪਾ ਕਰਕੇ ਸਰਵਣ ਕਰੋ, ਫੇਰ ਹੀ ਪਾਠਾਂ ਦਾ ਬੋਧ ਹੋਏਗਾ। ਜੇ ਪੜ੍ਹਨਾ ਹੈ ਤਾਂ ਸਿਰਫ ਮੁੱਖ ਵਿੱਚ ਪੜ੍ਹੋ, ਆਵਾਜ਼ ਕਾਫੀ ਆ ਰਹੀ ਇੱਥੋਂ ਤੱਕ, ਇਸ ਕਰਕੇ ਬੇਨਤੀ ਕੀਤੀ। ਹਾਂਜੀ।
0: ਸਾਹੋ ਰੈ ਢੋਈ ਨਾਲ ਹੈ ਪੇਯੈ ਨਾਹੀ ਥਾਓ ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ। ਸਾਹੋ ਰੈ ਪੇਯੈ ਕੰਤ ਕੀ ਕੰਤ ਅਗਮ ਅਥਾਹੋ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ ਨਾਤੀ।

ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸੋ ਹੇੜਾ ਘੜਿਆਲ ਜੋ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਕੰਬਣ ਲੱਗੀ ਦੇਹ ਜੇ ਸੋ

0: ਗਏ ਸਿੰਝਾਪਸਨ ਚੋਟਾਂ ਖਾਸੀ ਕੌਣ
1: ਸਿੰਝਾਪਸਨ
0: ਅੱਗੇ ਗਏ ਸਿੰਝਾਪਸਨ ਅੱਗੇ ਗਏ ਸਿੰਝਾਪਸਨ ਅੱਗੇ ਗਏ ਸਿੰਝਾਪਸਨ ਚੋਟਾਂ ਖਾਸੀ ਕੌਣ
1: ਬੋਲਣਾ ਚੱਜੇ ਦੀ ਆਵਾਜ਼ ਵਿੱਚੋਂ ਆਉਂਦੀ ਸਿੰਝਾਪਸਨ
0: ਅੱਗੇ ਗਏ ਸਿੰਝਾਪਸਨ ਸਿੰਝਾਪਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ

ਸਭ ਸਿਉ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ

ਵੱਤ ਕੁਵਾਰੀ ਨਾ ਥੀਐ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡਾਂਜ ਹੰਸ ਉੱਡਰ

ਪਈਆਂ ਪੰਖੀਆ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲ ਇਕੱਲ ਫਰੀਦਾ ਇੱਟ ਸਿਰਾਣੇ ਭੋਏ।

ਲੱਜ ਅਜਰਾ ਈਲ ਫਰੇਸਤਾ ਕੈ ਘਰ ਨਾਠੀ ਅੱਜ ਫਰੀਦਾ ਭੰਨੀ ਘੜੀ ਸਮਨਵੀ ਟੂਟੀ ਨਾਗਰ ਲੱਜ ਜੋ ਸੱਜਣ ਪੋਏ ਪਾਰ ਥੇ ਸੇ ਕਿਉ ਆਵਹਿ ਅੱਜ ਫਰੀਦਾ।

ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈਂ

ਕੱਪਿਆ ਜੇ ਗੱਲ ਕੱਪਹਿ ਚੁੱਖ ਪਵਨ ਨ ਇਤੀ ਮਾਮਲੇ ਸਹਾ ਨ ਇਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ।

ਦੁੱਖ ਮੁਝਕੂ ਦੁੱਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਅਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨੇ ਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ ਕੰਧੀ ਵਹਿਣ ਨਾ ਢਾਹੇ ਤੋ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ

ਤੇ ਦੁਨੀ ਵਿੱਚ ਦਰਗ ਹੈ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾ ਢੂੰਡੀਆਂ

0: ਫਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਬੇਕਾਰ ਅੱਲਾਹ ਭਾਵੈ ਸੂ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ
1: ਜੀਵ ਵਦੜੋ ਮੋਇਓ ਹੈ ਇਹ ਪਾਠ ਜੀ ਵੰਦੜੋ ਹੋ ਗਿਆ ਸੀ
2: ਬਿਨਾ ਟਿੱਪੀ ਤੋਂ
1: ਜੀਵ ਵਦੜੋ ਪਾਠ ਹੀ ਠੀਕ ਹੈ ਬਿਨਾ ਟਿੱਪੀ ਤੋਂ
0: ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵਦੜੋ ਮੋਇਓ ਹੈ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜਹਿ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾਹ

0: ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ
1: ਜਾ ਗੰਦੇ ਨਾ ਲਹਨ ਲਹਨ ਪਾਠ ਠੀਕ ਹੈ
0: ਇੱਕ ਜਾ ਗੰਦੇ ਨਾਲ ਹੈ ਲਹਨ
1: ਲਹਨ
0: ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੂਡੇ ਦੀਏ ਸੁਹਾਗ ਕੂ ਤਾਓ ਤਨ ਕਾਈ ਕੋਰ ਜਿਨ੍ਹਾਂ ਨਾਓ ਸੁਹਾਗਣੀ ਤਿਨਾ ਝਾਕ ਨਾ ਹੋਰ ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਸਬਰ

ਦੇਣ ਹੋਰ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੈ ਦੇਣ ਸਬਰ ਇਹੋ ਸੁਆਉ ਜੇ ਤੂੰ ਬੰਦਾ ਦਿੜ ਕਰਹਿ ਵੱਧ ਥੀ ਵਹਿ ਦਰਿਆਉ ਟੁੱਟ ਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿਨੈ ਚਾਲੀਐ ਦਰਵੇਸਾ ਵੀ ਰੀਤ ਤਨ ਤਪੈ ਤਨੂਰ ਜੋ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲੰਨ ਤਨ ਨਾ ਤਪਾਏ ਤਨੂਰ ਜੋ

ਚਾਉ ਡੁੱਬ ਮੂਹੇ ਬਗ ਬਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੁੜਾ ਜਨਮ

ਦਾਸ ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਬੇਨਤੀਆਂ ਨੇ ਕੁਝ ਮਿੰਟਾਂ ਵਿੱਚ ਹੀ ਕਰਕੇ, ਤੇ ਫਿਰ ਆਪਾਂ ਅੱਗੇ ਸਵਈਆਂ ਦੀ ਸੰਥਿਆ ਪ੍ਰਾਰੰਭ ਕਰਦੇ ਹਾਂ। ਬਹੁਤ ਸਾਰੀਆਂ ਸੰਗਤਾਂ ਪੋਥੀ ਸਾਹਿਬ ਲੈ ਕੇ ਜਾਣਾ ਚਾਹੁੰਦੀਆਂ ਨੇ ਪਰਸੋਂ 16 ਤਰੀਕ ਨੂੰ, ਉਹਦੀ ਬਾਬਤ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੈ। ਕਿ ਜਿਹੜੀਆਂ ਵੀ ਸੰਗਤਾਂ ਨੇ ਪਰਸੋਂ ਨੂੰ ਪੋਥੀ ਸਾਹਿਬ ਘਰਾਂ ਦੇ ਵਿੱਚ ਲੈ ਕੇ ਜਾਣੇ ਆ, ਇੱਕ ਨਿਯਮ ਹੁੰਦਾ ਹੈ ਜੀ ਕਿ ਦੋਨੋਂ ਭਾਗ ਇੱਕ ਦੂਸਰੇ ਦੇ ਉੱਪਰ ਨਹੀਂ ਰੱਖ ਸਕਦੇ। ਇਹ ਸ਼ਾਇਦ ਪਹਿਲਾਂ ਦੱਸਿਆ ਹੈ ਜਾਂ ਅਸੀਂ ਭੁੱਲ ਗਏ ਰਹਿ ਗਿਆ, ਪਰ ਪਰਸੋਂ ਵਾਸਤੇ ਮੈਂ ਵਿਸ਼ੇਸ਼ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਸੀ ਵੀ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਨਾ ਪਰਸੋਂ ਆਵੇ ਭਾਗ ਲਿਜਾਣ ਵਾਸਤੇ। ਇੱਕ ਰੇਲ ਅਤੇ ਦੋ ਤੁਹਾਨੂੰ ਨਾਲ ਪੋਥੀਆਂ ਦਿੱਤੀਆਂ ਜਾਣਗੀਆਂ, ਦੋ ਭਾਗਾਂ ਵਿੱਚ ਮਹਾਰਾਜ ਜੀ ਦੀ ਬਾਣੀ ਹੈ। ਸੋ ਉਹ ਬੇਨਤੀ ਹੈ ਕਿ ਜਿੱਦਾਂ ਇੱਕ ਪੋਥੀ ਦੇ ਉੱਪਰ

0: ਤੁਹਾਡੇ ਚਲਾਉਣ ਵਾਲਾ ਹੋਵੇ ਤੇ ਉਹਨੂੰ ਤੁਸੀਂ ਸਤਿਕਾਰ ਨਾਲ ਇੱਦਾਂ ਹੱਥਾਂ ਵਿੱਚ ਲੈ ਕੇ ਰੇਲ ਨੂੰ ਤੇ ਪੋਥੀ ਸਾਹਿਬ ਨੂੰ ਘਰੇ ਲੈ ਕੇ ਜਾਣਾ ਹੈ, ਘਰੇ ਵੀ ਇਸੇ ਤਰ੍ਹਾਂ ਵਿਰਾਜਮਾਨ ਕਰਨੀਆਂ ਨੇ, ਇੱਕ ਦੂਸਰੀ ਦੇ ਉੱਪਰ ਪੋਥੀਆਂ ਨਹੀਂ ਰੱਖਣੀਆਂ, ਫਿਰ ਉਹ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਬਣ ਜਾਂਦਾ ਹੈ ਜੀ। ਸੋ ਇਸ ਕਰਕੇ ਬੇਨਤੀ ਹੈ ਵੀ ਸਾਈਡ ਬਾਈ ਸਾਈਡ ਥੋੜਾ ਵਿੱਚ ਫਰਕ ਪਾ ਕੇ ਇੱਦਾਂ ਤੁਸੀਂ ਰੱਖ ਸਕਦੇ ਹੈ, ਪਰ ਇੱਕ ਦੂਸਰੀ ਦੇ ਉੱਪਰ ਨਹੀਂ, ਇਹ ਬੇਨਤੀ। ਦੂਸਰੀ ਗੱਲ ਕਿ ਉਦੋਂ ਸੰਗਤ ਵੀ ਕਾਫੀ ਹੋਏਗੀ, ਪੋਥੀ ਸਾਹਿਬ ਤੁਸੀਂ ਉਦੋਂ ਹੀ ਉੱਥੋਂ ਲੈਣੇ ਆ ਜਦੋਂ ਤੁਸੀਂ ਬਿਲਕੁਲ ਤਿਆਰੀ ਹੋਵੇ ਘਰੇ ਜਾਣ ਦੀ। ਇਹ ਨਾ ਹੋਵੇ ਕਿ ਹੱਥਾਂ ਵਿੱਚ ਪੋਥੀ ਸਾਹਿਬ ਹੋਣ ਤੇ ਆਪਾਂ ਕਦੇ ਲੰਗਰ ਵਿੱਚ ਚਲੇ ਗਏ, ਕਦੇ ਇੱਧਰ ਚਲੇ ਗਏ ਉੱਧਰ, ਜੋੜਾ ਘਰ ਵਿੱਚ ਵੀ ਨਹੀਂ ਜਾਣਾ, ਉੱਥੋਂ ਪੋਥੀ ਸਾਹਿਬ ਲੈ ਲੈਣੇ ਆ, ਤੁਹਾਡੇ ਨਾਲ ਜਿਹੜਾ ਹੋਏਗਾ ਤੁਹਾਡੇ ਜੋੜੇ ਬਾਹਰ ਕੱਢ ਦੇਗਾ, ਉੱਥੋਂ ਫਿਰ ਤੁਸੀਂ ਜੋੜਾ ਘਰ ਦੇ ਜਿਹੜੀ ਮੇਨ ਐਂਟਰੈਂਸ ਆ ਇੱਥੋਂ ਤੁਸੀਂ ਬਾਹਰ ਆਪਣੀਆਂ ਗੱਡੀਆਂ ਵਿੱਚ ਬਹਿ ਕੇ ਚਲੇ ਜਾਣਾ। ਸੋ ਇਹ ਮਹਾਰਾਜ ਜੀ ਦੀਆਂ ਪੋਥੀ ਸਾਹਿਬਾਨਾਂ ਦਾ ਆਪ ਜੀਆਂ ਨੇ ਜ਼ਰੂਰ ਬਰ ਜ਼ਰੂਰ ਸਤਿਕਾਰ ਮੁੱਖ ਰੱਖਣਾ ਹੈ। ਇਹ ਜ਼ਰੂਰੀ ਧਿਆਨ ਰੱਖਣਾ ਵੀ ਦੋਨੇ ਪੋਥੀਆਂ ਇਕੱਠੀਆਂ ਨਹੀਂ ਕਰਨੀਆਂ, ਵਿੱਚ ਥੋੜਾ ਗੈਪ ਹੋ ਕੇ ਪਾ ਕੇ ਇੱਕ ਦੂਸਰੇ ਦੇ ਸਾਹਮਣੇ ਇਸੇ ਤਰ੍ਹਾਂ ਲੈ ਕੇ ਜਾਣੀਆਂ, ਪਰਸੋਂ ਨੂੰ ਇਸੇ ਤਰ੍ਹਾਂ ਘਰੇ ਬਿਰਾਜਮਾਨ ਕਰਨੀਆਂ ਨੇ। $70 ਸਿਰਫ ਭੇਟਾ ਹੈ, ਉਹਦੇ ਵਿੱਚ ਇੱਕ ਸੈੱਟ ਪੋਥੀਆਂ ਦਾ ਦੋਨਾਂ ਦਾ, ਇੱਕ ਆ ਵਾਈਟ ਟਾਵਲ ਤੇ ਇੱਕ ਰੇਲ, ਇਹ ਤਿੰਨ ਚੀਜ਼ਾਂ ਉਹਦੇ ਵਿੱਚ ਹੋਣਗੀਆਂ। ਟੋਟਲ 4 ਹੋ ਗਈਆਂ, 2 ਪੋਥੀਆਂ, ਇੱਕ ਰੇਲ ਤੇ ਇੱਕ ਟਾਵਲ ਸਮੇਤ ਚੋਲੀਆਂ ਦੇ। $70 ਉਹਦੀ ਭੇਟਾ ਹੈ, ਉਹ ਕਾਰਡ ਤੋਂ ਵੀ ਤੁਸੀਂ ਦੇ ਸਕਦੇ ਹੋ, ਕੈਸ਼ ਵੀ ਦੇ ਸਕਦੇ ਹੋ, ਉੱਥੇ ਸੇਵਾਦਾਰ ਹੋਣਗੇ, ਭਾਵੇਂ ਤੁਸੀਂ ਕਾਰਡ ਤੋਂ ਦੇ ਦਿਓ ਤੇ ਭਾਵੇਂ ਤੁਸੀਂ ਕੈਸ਼ ਦੇ ਦਿਓ, ਉਹ ਉੱਥੇ ਮਾਇਆ ਜਮ੍ਹਾਂ ਕਰਕੇ ਤੇ ਤੁਸੀਂ ਪੋਥੀਆਂ ਲੈ ਕੇ ਜਾ ਸਕਦੇ ਹੋ। ਰੰਗਦਾਰ ਜਿਹੜੀਆਂ ਪੋਥੀਆਂ ਨੇ ਉਹ ਨਹੀਂ ਹੋਣਗੀਆਂ, ਸਿਰਫ ਲੜੀਵਾਰ ਤੇ ਪਾਦਸ਼ੀਲ, ਇਹ 2 ਪ੍ਰਕਾਰ ਦੇ ਸੈੱਟ ਉੱਥੇ ਹੋਣਗੇ। ਕੁਝ ਵਿਦਿਆਰਥੀਆਂ ਦਾ ਸੀ ਕਿ ਅਸੀਂ ਲੜੀਵਾਰ ਪੋਥੀਆਂ ਲੈ ਕੇ ਜਾਣੀਆਂ ਚਾਹੁੰਦੇ ਹਾਂ, ਅਸੀਂ ਵੀ ਸੋਚਿਆ ਸੀ ਕਿ ਕੁਝ ਸੈੱਟ ਪਹਿਲਾਂ ਕੱਢ ਲਵਾਂਗੇ, ਪਰ ਇਹ ਆ ਕਿ ਅਸੀਂ ਵੀ ਇੱਦਾਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਫੇਵਰ ਕਰਕੇ ਕਿਸੇ ਨੂੰ ਭਾਗ ਦੇ ਦਈਏ ਤੇ ਕੋਈ ਰਹਿ ਜਾਏ। ਜਿਵੇਂ ਜਿਵੇਂ ਤੁਸੀਂ ਜਾ ਕੇ ਲੈ ਸਕਦੇ ਹੋਵੋਗੇ, ਜਿਹਦੇ ਜਿਹਦੇ ਭਾਗਾਂ ਵਿੱਚ ਹੋਈਆਂ ਤੁਸੀਂ ਲੈ ਜਾਇਓ, ਅਸੀਂ ਸਾਰੇ ਸੈੱਟ ਦੇ ਹੀ ਦੇਣੇ, ਹੋਰ ਪੋਥੀਆਂ ਸਾਡੇ ਕੋਲ ਗੁਰੂ ਘਰ ਹੈ ਨੇ, ਅਸੀਂ ਸਾਰੇ ਸੈੱਟ ਆਪਣੇ ਵੱਲੋਂ ਲੜੀਵਾਰ ਤੇ ਪਾਦਸ਼ੀਲ ਜਿੰਨੇ ਤੁਹਾਨੂੰ ਚਾਹੀਦੇ ਹੋਣ ਭਾਵੇਂ ਸਾਰੇ ਤੁਸੀਂ ਲੈ ਜਾਇਓ, ਆਪਾਂ ਤੁਹਾਨੂੰ ਦੇ ਦੇਣੇ ਆ। ਪਰ ਇੱਦਾਂ ਉਹ ਫੇਵਰ ਨਹੀਂ ਹੁਣ ਸਾਡੇ ਤੋਂ ਕਰ ਹੋਣਾ, ਪਹਿਲਾਂ ਅਸੀਂ ਚਾਹੁੰਦੇ ਸੀ ਕਿ ਇੱਦਾਂ ਸ਼ਾਇਦ ਕਰ ਲਈਏ, ਪਰ ਹੁਣ ਹੋਣਾ ਨਹੀਂ, ਕਿਉਂਕਿ ਸੰਗਤ ਜ਼ਿਆਦਾ ਪੋਥੀ ਸਾਹਿਬ ਲੈ ਕੇ ਜਾਣਾ ਚਾਹੁੰਦੀ, ਫਿਰ ਕੋਈ ਰਹਿ ਨਾ ਜਾਵੇ। ਸੋ ਲੜੀਵਾਰ ਭਾਵੇਂ ਤੁਸੀਂ ਲੈ ਜਾਇਓ ਭਾਵੇਂ ਪਾਦਸ਼ੀਲ, ਪਰ ਰੰਗਦਾਰ ਪੋਥੀਆਂ ਪਰਸੋਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਘਰਾਂ ਵਿੱਚ ਲਿਜਾਣ ਵਾਸਤੇ। ਸੋ ਉਹ ਆਏ ਗੁਰਬਾਣੀ ਐਪ ਹੈ, ਉਹਦੇ ਵਿੱਚ ਤੁਸੀਂ ਉਹ ਵਿਸ਼ਰਾਮਾਂ ਵਾਲਾ ਜਿਹੜਾ ਪਾਠ ਹੈ ਉਹ ਆਏ ਗੁਰਬਾਣੀ ਡਾਊਨਲੋਡ ਕਰ ਲਿਓ, ਉਹਦੇ ਤੋਂ ਫਿਰ ਤੁਸੀਂ ਉਹ ਕਰ ਸਕਦੇ ਆ ਜਿਹੜਾ ਰੰਗਦਾਰ ਵਿਸ਼ਰਾਮ ਲਾ ਕੇ ਛਾਪਿਆ ਬਾਬਾ ਜੀ ਨੇ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਪੋਥੀ ਸਾਹਿਬ ਦੇ ਸਤਿਕਾਰ ਵਾਸਤੇ ਮੁੱਖ ਬੇਨਤੀ ਕਰਨੀ ਸੀ, ਇਹ ਜ਼ਰੂਰ ਵਰ ਜ਼ਰੂਰ ਪਰਸੋਂ ਨੂੰ ਤੁਸੀਂ ਖਿਆਲ ਰੱਖਣਾ ਹੈ, ਸਮੇਂ ਨਾਲ ਆਉਣਾ ਹੈ। ਤੇ ਕੁਝ ਸੰਗਤਾਂ ਬਾਹਰੋਂ ਆਈਆਂ ਨੇ, ਰਾਤ ਸਰੀ ਤੋਂ ਕੁਝ ਬੀਬੀਆਂ ਆਈਆਂ ਨੇ, ਉਹ ਰਾਤ ਮਿਲੇ ਸੀ। ਸੋ ਜਿਹੜੀ ਬਾਹਰੋਂ ਸੰਗਤ ਆਉਂਦੀ ਹੈ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਜੋ ਸਾਡੀ ਇੱਥੋਂ ਦੀ ਮਰਿਆਦਾ ਜੋ ਅਸੀਂ ਸਿਖਾਇਆ ਹੈ ਵਿਦਿਆਰਥੀਆਂ ਨੂੰ ਮਹਾਰਾਜ ਦੀ ਕਿਰਪਾ ਨਾਲ, ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸਿਖਾਇਆ ਹੈ ਦੱਸਿਆ ਹੈ, ਸੋ ਉਹ ਤੁਸੀਂ ਦੂਸਰਿਆਂ ਨੂੰ ਪੁੱਛ ਕੇ ਉਸ ਤਰੀਕੇ ਨਾਲ ਕਰ ਲੈਣਾ। ਪਰ ਇੱਦਾਂ ਵੀ ਅਸੀਂ ਪੋਥੀ ਸਾਹਿਬ ਦੀ ਤਾਬਿਆ ਬਹਿਣਾ ਜਾਂ ਇੱਦਾਂ ਕਹਿਣਾ, ਜਿਹੜੀ ਸੰਗਤ ਇੱਥੇ ਰੁਟੀਨ ਵਿੱਚ ਆ ਕੇ ਪੋਥੀ ਸਾਹਿਬ ਤੋਂ ਸੰਥਿਆ ਕਰਦੀ ਸੀ ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾਏਗੀ ਪਰਸੋਂ ਨੂੰ ਬੈਠਣ ਵਾਸਤੇ। ਸੋ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਜੀ ਆਇਆਂ ਨੂੰ, ਤੁਸੀਂ ਬੜੀ ਦੂਰੋਂ ਚੱਲ ਕੇ ਆ ਰਹੇ ਹੋ, ਹੋਰ ਵੀ ਸ਼ਹਿਰਾਂ ਤੋਂ ਸੰਗਤ ਨੇ ਆਉਣਾ ਹੈ ਕੱਲ ਰਾਤ ਤੇ ਪਰਸੋਂ ਤੱਕ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਦਰਸ਼ਨ ਦੀਦਾਰੇ ਕਰਨੇ, ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਾਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਕਿਸੇ ਵੇਲੇ ਵੀ ਦੱਸੋ, ਅਸੀਂ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ। ਪਰ ਆਪ ਜੀਆਂ ਨੇ ਪ੍ਰੇਮ ਅਦਬ ਅਤੇ ਸਤਿਕਾਰ ਨਾਲ ਇਸੇ ਤਰ੍ਹਾਂ ਸਾਡਾ ਸਾਥ ਦੇਣਾ ਵੀ ਚੜ੍ਹਦੀ ਕਲਾ ਸਹਿਤ ਇਹ ਸੰਪੂਰਨਤਾ ਸਮਾਗਮ ਹੋ ਸਕੇ। ਸੋ ਪਰਸੋਂ ਨੂੰ ਜਿਵੇਂ ਜਿਵੇਂ ਆਪਾਂ ਭੋਗ ਪਾਉਣਾ ਹੈ, ਜਿਵੇਂ ਜਿਵੇਂ ਸਾਰਾ ਕੁਝ ਕਰਨਾ ਹੈ, ਉਹ ਤੁਹਾਨੂੰ ਪਰਸੋਂ ਨਾਲ ਦੀ ਨਾਲ ਫਿਰ ਦੱਸ ਦਿਆਂਗੇ। ਜ਼ਰੂਰੀ ਬੇਨਤੀ ਬਸ ਇਹ ਪੋਥੀ ਸਾਹਿਬਾਨਾਂ ਵਾਸਤੇ ਸੀ। ਆਓ ਹੁਣ ਵਾਪਸ ਪੋਥੀ ਸਾਹਿਬ ਤੇ ਸੁਰਤੀ ਬਿਰਤੀ ਨੂੰ ਟਿਕਾਓ, ਅੱਗੇ ਆਪਾਂ ਹੁਣ ਸਵਈਏ ਪੱਟ ਸਾਹਿਬਾਨਾਂ ਦੇ ਸਰਵਣ ਕਰੀਏ ਜੀ। ਆਓ
1: ਸਭ ਸੰਗਤ ਨਿਮਰ ਸਾਹਿਬ ਪ੍ਰੇਮ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਅਪਾਰ ਰਹਿਮਤ ਕੀਤੀ ਹੈ, ਆਪਾਂ ਗੁਰਬਾਣੀ ਸੰਥਿਆ ਪਾਠ ਪੁੱਤ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਿਰਫ

ਵਿੱਚ ਹੈ। ਪਰਸੋਂ 16 ਤਰੀਕ ਨੂੰ ਸੰਪੂਰਨਤਾ ਹੋ ਜਾਣੀ ਹੈ। ਲੜੀਵਾਰ ਪਾਠ ਸੰਥਿਆ ਜੋ ਆਪ ਸੰਗਤਾਂ ਸਰਵਣ ਕਰ ਰਹੇ ਹੋ, ਭਗਤ ਕਬੀਰ ਜੀ, ਭਗਤ ਸ਼ੇਖਪ੍ਰੀਤ ਜੀ ਦੇ ਸ਼ਲੋਕ ਸੰਪੂਰਨ ਹੋ ਚੁੱਕੇ ਹਨ। ਹੁਣ ਅੱਗੇ ਜਿਸ ਬਾਣੀ ਦਾ ਸਿਰਲੇਖ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ, ਸਵਈਏ ਇਸ ਬਾਣੀ ਦਾ ਸਿਰਲੇਖ ਹੈ, ਉਹ ਬਾਣੀ ਆਰੰਭ ਹੋ ਰਹੀ ਹੈ। ਪਹਿਲਾਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਧ, ਪਹਿਲੇ ਗੁਰੂ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਵੇਗੇ ਆਉਣਗੇ। ਉਸ ਤੋਂ ਬਾਅਦ ਫਿਰ ਭੱਟਾਂ ਦੇ ਸਵਈਏ ਆਰੰਭ ਹੋਣਗੇ। ਭੱਟਾਂ ਦੇ ਸੰਬੰਧ ਵਿੱਚ ਨੌਵੀਂ ਟਕਸਾਲ ਦੇ ਵਿੱਚ ਜੋ ਵਿਚਾਰ ਚਲੀ ਆ ਰਹੀ ਹੈ, ਸੀਨੇ ਮਸੀਨੇ ਪੱਟ ਕੌਣ ਸਨ, ਇਹਦੇ ਬਾਰੇ ਮਹਾਂਪੁਰਖਾਂ ਨੇ ਵਿਸ਼ੇਸ਼ ਵਿਚਾਰ ਵਿਦਿਆਰਥੀਆਂ ਵਾਸਤੇ ਪ੍ਰਗਟ ਕੀਤੀ ਹੈ। ਇਹ ਜਿਹੜੇ ਪੱਟ ਸਨ ਵੈਦਿਕ ਰਿਸ਼ੀ ਸਨ। ਵੈਦਿਕ ਰਿਸ਼ੀ ਕੌਣ ਨੇ? ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ। ਸਨਾਤਨ ਧਰਮ ਦੇ ਸਰਵੋਤਮ ਧਾਰਮਿਕ ਗ੍ਰੰਥ ਚਾਰ ਵੇਦ ਮੰਨੇ ਗਏ ਨੇ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ। ਸ਼ਾਮ, ਵੇਦ, ਰੁਗ, ਜੁਜਰ, ਅਥਰਵ। ਰਿਗ ਨੂੰ ਰੁਗ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ। ਰਿਗ ਵੇਦ ਸਭ ਤੋਂ ਪ੍ਰਾਚੀਨ ਵੇਦ ਮੰਨਿਆ ਗਿਆ। ਜਿਨ੍ਹਾਂ ਰਿਸ਼ੀਆਂ ਨੇ ਇਹ ਵੇਦ ਉਚਾਰਨ ਕੀਤੇ ਸਨ, ਉਹਨਾਂ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਪੱਟ ਕੌਣ ਸਨ? ਇਹ ਵੈਦਿਕ ਰਿਸ਼ੀ ਸਨ, ਇਹਨਾਂ ਨੇ ਵੇਦ ਉਚਾਰਨ ਕੀਤੇ। ਵੇਦ ਸਰਵੋਤਮ ਗਿਆਨ ਦੇ ਗ੍ਰੰਥ ਮੰਨੇ ਗਏ, ਜਿਨ੍ਹਾਂ ਨੂੰ ਈਸ਼ਵਰੀ ਬਾਣੀ ਵੀ ਆਖਿਆ ਜਾਂਦਾ। ਹੁਣ ਉਹਨਾਂ ਵੈਦਿਕ ਰਿਸ਼ੀਆਂ ਦੇ ਮਨ ਦੇ ਵਿੱਚ ਹੰਕਾਰ ਹੋਇਆ, ਅਸੀਂ ਵੇਦਾਂ ਦੇ ਰਚਾਇਤਾ ਹਾਂ, ਅਸੀਂ ਵੇਦ ਰਚੇ ਨੇ। ਕੁਦਰਤੀ ਗੱਲ ਹੈ, ਹਰ ਮਨੁੱਖ ਨੂੰ ਆਪਣੇ ਗੁਣ ਦਾ, ਹੁਨਰ ਦਾ, ਵਿਦਿਆ ਦਾ, ਗਿਆਨ ਦਾ, ਹਰ ਚੀਜ਼ ਦਾ ਹੰਕਾਰ ਹੋ ਜਾਂਦਾ। ਹਮ ਬਾਡ ਕਾਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਦੂਜੇ ਪਾਸੇ ਹਜ਼ੂਰ ਨੇ ਇਹ ਵੀ ਫਰਮਾਇਆ, ਹਰ ਜੀਉ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਇਹ ਵੈਦਿਕ ਰਿਸ਼ੀਆਂ ਦੇ ਬਾਰੇ ਵੀ ਹੈ। ਵੇਦ ਇਹ ਗੱਲ ਕਹਿੰਦੇ ਨੇ ਵੀ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਚਾਹੇ ਕੋਈ ਚੰਗੇ ਕੰਮ ਦਾ ਕਰ ਲਵੇ, ਚਾਹੇ ਕੋਈ ਮਾੜੇ ਕੰਮ ਦਾ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਮਾੜੇ ਕੰਮ ਦਾ ਹੰਕਾਰ ਲੋਹੇ ਦੀ ਬੇੜੀ ਹੈ,
ਚੰਗੇ ਕੰਮ ਦਾ ਹੰਕਾਰ ਸੋਨੇ ਦੀ ਬੇੜੀ, ਜਿਸ ਦੇ ਪੈਰਾਂ ਵਿੱਚ ਬੇੜੀ ਪੈ ਜਾਵੇ ਜਕੜ ਤੇ ਲੈਣਾ ਹੀ ਹੈ ਉਸਨੇ, ਚਾਹੇ ਉਹ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ। ਫਾਂਸੀ ਦਾ ਫੰਦਾ ਚਾਹੇ ਉਹ ਰੇਸ਼ਮ ਦੀਆਂ ਡੋਰਾਂ ਦਾ ਹੋਵੇ, ਚਾਹੇ ਸਣ ਦਾ ਵੱਟਿਆ ਰਸਤਾ ਵੀ ਕਿਉਂ ਨਾ ਹੋਵੇ, ਗਲ ਤੇ ਕੋਟੀ ਦੇਣਾ ਉਸਨੇ। ਇਸ ਲਈ ਚੰਗੇ ਕੰਮ ਦਾ ਹੰਕਾਰ ਵੀ ਕਰਨਾ ਨਹੀਂ ਚਾਹੀਦਾ, ਪਰ ਹੋ ਜਾਂਦਾ। ਮਾੜੇ ਕੰਮ ਦਾ ਹੰਕਾਰ ਤੇ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਜਿਹੜੇ ਚੋਰ ਨੇ ਡਾਕੂ ਨੇ ਮਾੜੇ ਕੰਮ ਦਾ ਵੀ ਹੰਕਾਰ ਕਰਦੇ ਨੇ ਵੀ ਅਸੀਂ ਚੋਰੀ ਕੀਤੀ ਅਸੀਂ ਕਾਮਯਾਬ ਹੋ ਗਏ, ਲੁੱਟ ਖੋ ਕੀਤੀ ਅਸੀਂ ਕਾਮਯਾਬ ਹੋ ਗਏ, ਮਾੜੇ ਕੰਮ ਦਾ ਵੀ ਹੰਕਾਰ ਮਨੁੱਖ ਕਰਦੇ। ਹੁਣ ਇਹ ਵੈਦਿਕ ਰਿਸ਼ੀਆਂ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ, ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੰਕਾਰ ਪਾਉਂਦਾ ਨਹੀਂ ਸੀ, ਉਸਨੇ ਇਹਨਾਂ ਨੂੰ ਇਹ ਬਚਨ ਕਹਿ ਦਿੱਤਾ। ਕਈ ਤਾਂ ਕਹਿੰਦੇ ਸਰਾਪ ਦੇ ਦਿੱਤਾ, ਸਰਾਪ ਸ਼ਬਦ ਵੀ ਵਰਤ ਲੈਂਦੇ ਨੇ ਬਈ ਤੁਸੀਂ ਹੰਕਾਰ ਕੀਤਾ ਅਤੇ ਤੁਹਾਨੂੰ ਸਾਰਾ ਹੀ ਗਿਆਨ ਧਿਆਨ ਭੁੱਲ ਜਾਵੇਗਾ। ਜਿਵੇਂ ਕੋਈ ਪੜ੍ਹਿਆ ਲਿਖਿਆ ਬੰਦਾ ਉਹਦਾ ਦਿਮਾਗ ਅਪਸੈਟ ਹੋ ਜਾਵੇ, ਸਭ ਕੁਛ ਭੁੱਲ ਜਾਂਦਾ। ਹੁਣ ਆ ਕਈ ਜਿਹੜੇ ਮਰੀਜ਼ ਹੁੰਦੇ ਨੇ, ਕੋਈ ਐਕਸੀਡੈਂਟ ਹੋ ਜਾਂਦਾ, ਦਿਮਾਗ ਦੀ ਯਾਦਾਸ਼ਤੀ ਚਲੀ ਜਾਂਦੀ ਹੈ, ਰੱਬ ਕੀ ਨਹੀਂ ਕਰ ਸਕਦਾ। ਇਹਨਾਂ ਨੇ ਹੰਕਾਰ ਕੀਤਾ, ਹੰਕਾਰ ਦਾ ਨਤੀਜਾ ਇਹਨਾਂ ਨੂੰ ਸਭ ਗਿਆਨ ਧਿਆਨ ਭੁੱਲ ਗਿਆ। ਫਿਰ ਇਹਨਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਸਾਥੋਂ ਭੁੱਲ ਹੋ ਗਈ ਹੈ, ਪਾਠ ਪੜ੍ਹਿਓ ਪਰ ਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁੜਕਿਓ ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਜਦੋਂ ਇਹਨਾਂ ਨੇ ਬੇਨਤੀਆਂ ਕੀਤੀਆਂ, ਵਾਹਿਗੁਰੂ ਦਾ ਬਿਰਦ ਦਿਆਲੂ ਕਿਰਪਾਲੂ ਵੀ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਹਜ਼ੂਰ ਹੋਰ ਵੀ ਲਿਖਦੇ ਨੇ, ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭੰਤੀ, ਬਹੁਣ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗਿਆ ਮਾਰਗ ਪਾਵੇ। ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਤੁਸੀਂ ਹੁਣ ਮਾਤ ਲੋਕ ਵਿੱਚ ਜਾ ਕੇ ਜਨਮ ਲਵੋ, ਹੰਕਾਰ ਦਾ ਨਤੀਜਾ। ਇਹਨਾਂ ਨੂੰ ਆਪਣਾ ਗਿਆਨ ਧਿਆਨ ਸਭ ਕੁਛ ਭੁੱਲ ਗਿਆ। ਫਿਰ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ, ਤੁਸੀਂ ਹੁਣ ਮਾਤ ਲੋਕ ਵਿੱਚ ਜਾਓ, ਉੱਥੇ ਜਨਮ ਲਓ ਅਤੇ ਫਿਰ ਤੁਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਣਾਂ ਵਿੱਚ ਜਾਣਾ, ਉੱਥੇ ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ ਸਲਾਹ ਕਰਨੀ ਹੈ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਪਰ, ਪਣ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਾ ਕਹਾ। ਇਹਨਾਂ ਨੇ ਸਿਫਤ ਸਲਾਹ ਕੀਤੀ। ਫਿਰ ਇਹਨਾਂ ਨੂੰ ਪਿਛਲਾ ਜਿਹੜਾ ਭੁੱਲਿਆ ਵਿਸਰਿਆ ਗਿਆਨ ਧਿਆਨ ਸਭ ਕੁਝ ਇਹਨਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋਇਆ। ਇਹਨਾਂ ਦੀ ਗਿਣਤੀ ਸੰਪਰਦਾਇ ਮਹਾਂਪੁਰਖਾਂ ਦੇ ਅਨੁਸਾਰ, ਨਵੀਂ ਟਕਸਾਲ ਦੇ ਜਿੰਨੇ ਵੀ ਮਹਾਂਪੁਰਖ ਹੋਏ ਨੇ, ਹੋਰ ਪੁਰਾਤਨ ਜਥੇਬੰਦੀਆਂ, ਨਿਰਮਲੇ ਉਦਾਸੀ ਨਿਹੰਗ ਸਿੰਘ, ਉਹਨਾਂ ਦੇ ਮੁਤਾਬਕ
ਪੱਟਾਂ ਦੀ ਗਿਣਤੀ 17 ਮੰਨੀ ਗਈ ਹੈ। ਜਿਹੜੇ 4 ਵੇਦ ਸਨ ਅਤੇ 4 ਵੈਦਿਕ ਰਿਸ਼ੀ ਸਨ, ਇੱਕ ਇੱਕ ਵੇਦ ਵਿੱਚੋਂ 4-4 ਵੈਦਿਕ ਰਿਸ਼ੀਆਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਮਣੇ ਆ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਸਾਹਮਣੇ ਬੈਠੇ ਸਨ, ਉਹਨਾਂ ਦੀ ਉਸਤ ਉਚਾਰਨ ਕੀਤੀ ਹੈ, ਜਿਨ੍ਹਾਂ ਨੂੰ ਆਪਾਂ ਭੱਟਾਂ ਦੇ ਸਵਈਏ ਕਹਿੰਦੇ ਹਾਂ। ਇਹ ਵੈਦਿਕ ਰਿਸ਼ੀ ਸਨ ਜਿਨ੍ਹਾਂ ਨੇ ਵੇਦ ਉਚਾਰਨ ਕੀਤੇ, ਉਹਨਾਂ ਨੇ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ, ਅਤੇ ਇਹਨਾਂ ਨੂੰ ਭੱਟਾਂ ਦੇ ਸਵਈਏ ਆਖਿਆ ਜਾਂਦਾ ਹੈ। ਅਤੇ ਜਿਹੜਾ ਸਭ ਤੋਂ ਵੱਡਾ ਵੇਦਾਂ ਦਾ ਕਰਤਾ ਬ੍ਰਹਮਾ ਮੰਨਿਆ, ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁੱਖ ਕੰਠ ਸੁਆ, ਅੱਗੇ ਸਵਈਆਂ ਦੇ ਵਿੱਚ ਭਿੱਖੇ ਦਾ ਨਾਮ ਆਉਣਾ, ਭਿੱਖਾ ਇਹ ਬ੍ਰਹਮਾ ਦਾ ਅਵਤਾਰ ਮੰਨਿਆ। ਬਾਕੀ 4 ਵੇਦਾਂ ਦੇ 4-4 ਵੈਦਿਕ ਰਿਸ਼ੀਆਂ ਦੇ ਨਾਮ ਆਉਣਗੇ, ਉਹ ਜਿਵੇਂ ਜਿਵੇਂ ਆਉਣਗੇ ਉਹ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਜਾਵੇਗਾ, ਅਤੇ ਬੇਨਤੀ ਵੀ ਕੀਤੀ ਜਾਵੇਗੀ। ਅਤੇ ਇਹ ਹੁਣ ਪੱਟਾਂ ਦੇ ਸੋਈਏ ਆਰੰਭ ਹੋ ਰਹੇ ਨੇ। ਪੁਰਾਣੇ ਵੈਦਿਕ ਰਿਸ਼ੀ ਸਨ, ਹੰਕਾਰ ਕਾਰਨ ਗਿਆਨ ਧਿਆਨ ਭੁੱਲਿਆ, ਫਿਰ ਵਾਹਿਗੁਰੂ ਦੀ ਕਿਰਪਾ ਹੋਈ, ਗੁਰੂ ਦੀ ਸ਼ਰਨ ਆਏ, ਅਤੇ ਇਹਨਾਂ ਨੂੰ ਉਹ ਗਿਆਨ ਧਿਆਨ ਫਿਰ ਦੁਬਾਰਾ ਪ੍ਰਾਪਤ ਹੋਇਆ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਰਮੇਸ਼ੁਰ ਦਾ ਰੂਪ ਜਾਣ ਕੇ ਉਸਤ ਕੀਤੀ, ਅਤੇ ਇਸ ਰਚਨਾ ਨੂੰ ਪੱਟਾਂ ਦੇ ਸਵੇਗੀ ਆਖਿਆ ਗਿਆ। ਪਹਿਲਾਂ ਜਦੋਂ ਇਹ ਪੱਟ ਆਏ ਅਤੇ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ, ਅਤੇ ਗੁਰੂ ਮਹਾਰਾਜ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਪਤਾ ਲੱਗਿਆ ਆਪ ਜੀ ਤੁਰਕੀ ਬਾਣੀ ਲਿਖਵਾ ਰਹੇ ਹੋ, ਅਤੇ ਸਾਡੀ ਵੀ ਬਾਣੀ ਸਵੀਕਾਰ ਕਰੋ, ਉਹਨੂੰ ਵੀ ਚੜ੍ਹਾਓ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਉਚਾਰਨ ਕਰੋ। ਹੁਣ ਇਹਨਾਂ ਨੂੰ ਸਭ ਕੁਝ ਭੁੱਲਿਆ ਹੋਇਆ ਸੀ, ਕੁਛ ਵੀ ਯਾਦ ਨਾ ਆਇਆ। ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਸਭ ਕੁਝ ਭੁੱਲ ਗਿਆ, ਤੁਸੀਂ ਕਿਰਪਾ ਕਰੋ। ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇ ਮਹਾਰਾਜ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਇਹ ਪਹਿਲਾਂ ਸੋਈਏ ਗੁਰੂ ਅਰਜਨ ਦੇ ਮਹਾਰਾਜ ਨੇ ਉਚਾਰਨ ਕੀਤੇ ਇਹ ਪੱਟਾਂ ਨੂੰ ਸੰਬੋਧਨ ਕਰਕੇ, ਵੀ ਜਿਵੇਂ ਅਸੀਂ ਇਹ ਬਾਣੀ ਸੋਈਏ ਉਚਾਰਨ ਕਰਾਂਗੇ ਇਸੇ ਹੀ ਤਰਕੀਬ ਦੇ ਨਾਲ, ਇਸੇ ਸ਼ੈਲੀ ਦੇ ਵਿੱਚ, ਤੁਸੀਂ ਵੀ ਅੱਗੇ ਗੁਰੂ ਮਹਾਰਾਜ ਦੀ ਮਹਿਮਾ ਕਰਨੀ ਹੈ। ਪਹਿਲਾਂ ਗੁਰੂ ਮਹਾਰਾਜ ਨੇ ਸੋਈਏ ਉਚਾਰਨ ਕੀਤੇ, ਇਹਨਾਂ ਨੂੰ ਢੰਗ ਸ਼ੈਲੀ ਵੰਨਗੀ ਨਸੀਹਤ ਦਿੱਤੀ, ਫਿਰ ਅੱਗੇ ਇਹਨਾਂ ਦੇ ਸ਼ੁਰੂ ਹੋਣਗੇ। ਲਓ ਆਪ ਸੰਗਤਾਂ ਹੁਣ ਇਹ ਸਵਈਆਂ ਦੀ ਜਿਹੜੀ ਉਥਾਨ ਕਹਿ ਉਹ ਤੁਸੀਂ ਸੁਣ ਹੀ ਲਈ ਹੈ, ਅਤੇ ਹੁਣ ਆਪ ਸੰਗਤਾਂ ਹੁਣ ਇਹ ਪੱਟਾਂ ਦੇ ਸਵਈਏ ਇਸ ਬਾਣੀ ਦਾ ਪਾਠ ਸਰਵਣ ਕਰੋ, ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

0: ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ।
1: ਜਿਵੇਂ ਬਾਈ ਜੀ ਨੇ ਦੱਸਿਆ ਵੀ ਪਹਿਲਾਂ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ ਸਵਈਏ, ਇਹ ਦੋ ਥਾਵਾਂ ਤੇ, ਇੱਕ ਇੱਥੇ ਇੱਕ ਅੱਗੇ ਆਏਗਾ। ਮੁਖ ਬਾਕ ਸ਼ਬਦ ਲਿਖਿਆ ਹੋਇਆ ਹੁੰਦਾ ਹੈ। ਮੁਖ ਬਾਕ ਦਾ ਭਾਵ ਹੈ ਹਜ਼ੂਰ ਨੇ ਆਪਣੇ ਸ਼੍ਰੀ ਕੰਠ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਾਣੀ ਉਚਾਰਨ ਕੀਤੀ ਹੈ। ਹਾਂਜੀ,
0: ਸਵਈਏ।

0: ਇਸ ਨੌਵੇਂ ਸਵਈਏ ਦੇ ਵਿੱਚ ਪੰਕਤੀ ਆਈ ਸੀ, ਬਿਨਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਪਾਵੇ। ਇਹ ਚਾਲ ਦੇ ਅਨੁਸਾਰ ਅਰਦਾਸ ਤੇ ਵਿਸਰਾਮ ਹੈ ਤੇ ਲਾਇਆ ਵੀ ਠੀਕ ਸੀ। ਮੈਂ ਵਿਦਿਆਰਥੀਆਂ ਦੇ ਚਰਨਾਂ ਵਿੱਚ ਸਨਮਰ ਬੇਨਤੀ ਕਰਨੀ ਚਾਹੁੰਦਾ ਹਾਂ, ਜਿਹੜੇ ਸਵਈਏ ਨੇ ਇਹਨਾਂ ਦੀ ਚਾਲ ਨੂੰ ਮੁੱਖ ਰੱਖ ਕੇ ਵਿਸਰਾਮ ਲਾਏ ਜਾਂਦੇ ਨੇ। ਅਤੇ ਜੇ ਆਪਾਂ ਆਮ ਜਿਹੜੀ ਬਾਣੀ ਦੀਆਂ ਪੰਕਤੀਆਂ ਵਿਦਵਾਨ ਉਹ ਅਰਥਾਂ ਦੇ ਹਿਸਾਬ ਨਾਲ ਵਿਸਰਾਮ ਵੀ ਲਾਉਂਦੇ ਨੇ। ਹੁਣ ਇਹੀ ਪੰਕਤੀ ਆ ਗਈ ਹੈ, ਬਿਨਤ ਕਰੋ ਅਰਦਾਸ ਸੁਣੋ ਹੋ ਜੇ ਠਾਕੁਰ ਪਾਵੇ। ਚਾਲ ਨਾਲ ਅਰਦਾਸ ਤੇ ਵਿਸਰਾਮ ਹੈ, ਸੁਣੋ ਤੇ ਜੰਮ ਕੇ ਦੇ ਕੇ ਅੱਗੇ ਤੁਸੀਂ ਪਾਠ ਕਰਨਾ ਹੈ। ਅਤੇ ਜੇ ਅਰਥਾਂ ਮਗਰ ਜਾਵਾਂਗੇ, ਬਿਨਤ ਕਰੋ ਅਰਦਾਸ ਸੁਣੋ, ਇੱਥੇ ਲੱਗਣਾ। ਇਸ ਵਾਸਤੇ ਜੋ ਵੀ ਦਾਸ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਵੀ ਚਾਲ ਦੇ ਅਨੁਸਾਰ ਨਾਲ ਦਾਸ ਬੇਨਤੀ ਕਰਦਾ ਵੀ ਚਾਲ ਦੇ ਨਾਲ ਇੱਥੇ ਬਣਦਾ। ਅਰਥ ਵਾਸਤੇ ਹੋਰ ਥਾਂ 'ਤੇ ਵੀ ਲੱਗ ਸਕਦਾ, ਬਹੁਤੇ ਵਿਦਵਾਨ ਅਰਥਾਂ ਦੇ ਨਾਲ ਹੀ ਲਾਉਂਦੇ ਨੇ ਵਿਸਰਾਮ, ਪਰ ਇਹ ਜਿਹੜਾ ਵਿਸਰਾਮ ਹੈ ਇਸ ਪੰਕਤੀ ਦਾ, ਇਹ ਤੋਂ ਸਪੱਸ਼ਟ ਹੁੰਦਾ ਵੀ ਚਾਲ ਨਾਲ ਅਰਦਾਸ ਅਤੇ ਵਿਸਰਾਮ ਹੈ। ਅਤੇ ਅਰਥ ਵਾਸਤੇ ਜਦੋਂ ਕਿਸੇ ਨੇ ਕਥਾ ਕਰਨੀ ਹੋਵੇ ਤਾਂ ਫਿਰ ਉਹ ਬਿਨਤ ਕਰੋ ਅਰਦਾਸ ਸੁਣੋ, ਇੱਥੇ ਫਿਰ ਉਹ ਵਿਸਰਾਮ ਦੇਣਾ ਪਵੇਗਾ। ਆਓ ਹੁਣ ਆਪਾਂ ਅੱਗੇ ਬਾਣੀ ਸਰਵਣ ਕਰੀਏ।
1: ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇਹ ਮੋਹ ਫੁਨ ਬਾਂਦੀ, ਸੱਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਜਹਿ ਮਿੱਠੀ ਜੀਅ ਮਾਹੇ ਹਿਤਾਨੀ, ਬਲ ਬੰਚ ਛਾਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚ ਨਾਸਤ, ਆਇਓ ਸਰਨ ਜੀਅ ਕੇ ਦਾਨੀ, ਕਾਰਣ ਕਰਨ ਸਮਰਥ ਸਿਰੀ ਧਰ, ਰਾਖ ਲੇ ਹੋ ਨਾਨਕ ਕੇ ਸੁਆਮੀ, ਕੀਰਤ ਕਰਨ ਸਰਨ ਮਨ ਮੋਹਨ, ਜੋਹਨ ਪਾਪ ਬਿਦਾਰਨ ਕਉ, ਹਰ ਤਾਰਨ ਤਰਨ ਸਮਰਥ ਸਭੈ ਬਿਦ, ਕੁਲਹਿ ਸਮੂਹ ਉਧਾਰਨ ਸੌ, ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਤੌ, ਮੂਰਤ ਘਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਉ, ਹੋਛਉ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਪਾਉ, ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਓ ਰੋ।
2: ਬੇਨਤੀ ਹੈ ਕਿਰਪਾ ਕਰਕੇ ਬੱਚਿਆਂ ਨੂੰ ਸੰਭਾਲੋ, ਕਾਫੀ ਸ਼ੋਰ ਸ਼ਰਾਬਾ ਹੋ ਰਿਹਾ, ਕਾਫੀ ਮਹਿੰਗੇ ਸ਼ਬਦ ਨੇ, ਕਾਫੀ ਮਹਿੰਗੇ ਵਿਸ਼ਰਾਮ ਨੇ, ਸੋ ਇਸ ਕਰਕੇ ਥੋੜੀ ਜਿਹੀ ਇਕਾਗਰਤਾ ਬਖਸ਼ੋ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਵਿਘਨ ਨਾ ਹੋਵੇ। ਹਾਂਜੀ।
1: ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲੱਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰਬੰਧਪ, ਬੂਜਨ ਕੀ ਸਭ ਸੂਝ ਪਰੀ, ਬਰਦਮਾਨ ਹੋਵਤ ਦਿਨ ਪ੍ਰਤ ਨਿਤ, ਬਰਦਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸਵਾਮੀ ਏਕ ਘਰੀ, ਕਰ ਗਹਿ ਲੇ ਹੋ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਭਰੀ, ਰੇ ਮਨ ਮੂਸ ਬਿਲਾ ਮਹਿ ਗਰਬਤ, ਕਰਤਬ ਕਰਤ ਮਹਾ ਮੁਗਨਾ, ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ, ਸੁਤ ਬਣਿਤਾ ਸਾਜਨ ਸੁਖ ਬੰਧਪ, ਤਾਸਿਓ ਮੋਹ ਵਡਿਓ ਸੋ ਘਣਾ, ਬੋਇਓ ਬੀਜ ਅਹੰ ਮਮ ਅੰਕੁਰ, ਬੀਤਤ ਔਧ ਕਰਤ ਅਘਨਾ, ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਨਾ, ਸਿਮਰ ਗੋਪਾਲ ਦਇਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ,

ਮੰਥਨ ਅਸੁਨ ਰਥਨ ਅਸੁਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੋ ਸੂਰਨ ਬੀਰਨ ਮੀਰਨ ਖਾਨਮ ਸੂਰਨ ਬੀਰਨ ਮੀਰ ਨ ਖਾਨਮ ਸੰਗ ਨ ਕਉ ਦ੍ਰਿਸ਼ਟ ਨਿਹਾਰੋ ਕੋਟਨ ਓਟਨ ਕੋਸ ਨ ਛੋਟਾ ਕਰਤ ਵਿਕਾਰ ਦਉ ਕਰ ਝਾਰਹੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਉਲਟਤ ਜਾਤ ਬਿਰਖ ਕੀ ਛਾਰਹੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੋ ਅਗਮ ਅਪਾਰਹੋ ਸ਼੍ਰੀਪਤ ਨਾਥ।

ਤਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦੇਉ ਪਰੀਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ।

हर दर्श समान आत्मावंत ज्ञान जानिय अकल गत गुर जानी।

0: ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਧਾਰੋ ਚਿਤ ਉਧਾਰੋ ਚਿਤ ਦਾਰਿਦ ਹਰਨ ਪਿਖੰਤ ਹੈ ਕਲਮਲ ਤ੍ਰਸਨ ਉਧਾਰੋ ਚਿਤ ਦਾਰਿਦ ਹਰਨ ਪਿਖੰਤ ਹੈ ਕਲਮਲ ਤ੍ਰਸਨ ਸਾਧ ਰੰਗ ਸਹਿਜ ਕਲ ਉਚਰੈ ਸਾਧ ਰੰਗ ਸਹਿਜ ਕਲ ਉਚਰੈ ਜਸ ਜੰਪ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨੀਸਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰ ਹੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਲਵ ਰਵ ਲੋਏ ਦਰਸਨ ਪਰਸਿਐ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹੈ ਸਦਾ ਸੱਚ ਪਾਖੰਤ ਸੋਹੈ
1: ਪਾਖੰਤ ਤੇ ਬਿਸਰਾਮ
0: ਸੱਚ ਤੀਰਥ ਸੱਚ ਇਸਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਨ ਸੱਚ ਸੰਜਮ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸਨ ਪਰਸਿਐ ਗੁਰੂ ਕੈ ਸੱਚ ਜਨਮ ਪਰਵਾਣ ਅਮਿਆ ਦ੍ਰਿਸ਼ਟ

0: ਮਦ ਤਿਹੇ ਸਕੇ ਅਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋਹੋਂ ਠਾਏ ਨਾ ਜਾਣਿਓ ਸੁਪਨ ਸੁਪਨ ਇੱਕ ਪ੍ਰਤੱਖ ਇੱਕ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮਹਿ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲਾਖ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲ ਪਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ
1: ਸਮਾਣ
0: ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀਰ ਹੈ ਜਾਣੀ ਰੁਕ ਮਾਂਗਾਦ
1: ਰੁਕ ਮਾਂਗਦ।

0: ਹੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸ ਹੈ
1: ਜਿਵੇਂ ਆਪਾਂ ਪੋਹਪ ਕਰਦੇ ਹਾਂ ਇਸੇ ਤਰ੍ਹਾਂ ਪੋਹਮ
0: ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸ ਹੈ ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਿਕ ਆਸਾਸ ਹੈ ਗੁਰ ਅਮਰਦਾਸ ਪਰਸੀ ਹੈ ਧਿਆਨ ਲਹੀਐ ਪਉ ਮੁਕਹੇ ਗੁਰ ਅਮਰਦਾਸ ਪਰਸੀ ਹੈ ਅਭਉ ਲੱਭੈ ਗਉ ਚੁਕਹੇ ਇਕ ਬਿਨ ਦੁਗਣ ਜੋ ਤੌਰ ਹੈ ਜਾ ਸੁਮੰਤਰ ਮਾਨਵਹਿ ਲਹੈ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹੈ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗੰਮ ਤਿਨਹੈ ਗੁਣ ਅੰਤ ਨਾ ਜਾਣੋ ਬੋਹਿਥੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ

ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸਬਦ ਦੀਪਕ ਦੀਪਾਯੋ ਜਿਹੇ ਸਿੱਖ ਹੈ ਸੰਗ੍ਰਹਿਓ ਜਿਹੇ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋਆ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸਨ ਗੁਰਸਿੱਖ ਹੈ ਸਰਨ ਪਰਹਿ ਤੇ ਉਭਰਹਿ ਛੋੜ ਜਮ ਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਉ ਪਲਕ ਡੁਬੰਤ ਹੈ ਤਾਰੈ ਗੁਰ ਗੋਹਰ ਦਰਿਆਉ ਪਲਕ ਡੁਬੰਤ ਹੈ ਤਾਰੈ ਡੁਬੰਤ ਹੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰ ਉਚਰੈ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵਉ ਅਰਦਾਸ ਕਹੋ ਪਰ ਕਹਿ ਪੇ ਨਾ ਸਕਉ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹਉ ਤਕਉ ਤੇਰੇ ਹੁਕਮ ਪਵੈ ਨੀਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ

0: ਬਾਣੀ ਹੈ। ਇੱਕ ਚਿੱਤ ਹੈ ਲਿਵ ਲਾਵੈ, ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨਾ ਧਾਵੈ, ਨਿਰੰਕਾਰ ਕਹਿ ਵਸੈ ਦੇਸ, ਹੁਕਮ ਬੁੱਝ ਵਿਚਾਰ ਪਾਵੈ, ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਪਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਹ ਮੁਖ ਹੋ
1: ਤਪਸੀ,
0: ਸੰਨਿਆਸੀ ਤਪਸੀ ਹੈ,
1: ਤਪਸੀ ਹੈ,
0: ਸੰਨਿਆਸੀ ਤਪਸੀ ਹੈ,
1: ਤਪਸੀ ਹੈ,
2: ਤਪਸੀ ਹੈ,
0: ਸੰਨਿਆਸੀ ਤਪਸੀ ਹੈ, ਮੁਖ ਹੋ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ, ਕਿਨੈ ਨਹੋ ਪਰਚੋ ਲਾਇਓ,
1: ਕਹਿਤੇ ਹੈ ਕਹਿਤੀ ਸੁਣੀ,
0: ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਐ ਮਿਲਾਇਓ ਭਿਖਿਆ, ਜਿਵ ਤੂੰ ਰਖੈ ਤਿਵ ਰਹੋ, ਪਹਿਰ ਸਮਾਧ ਸੰਨਾਹ, ਗਿਆਨ ਹੈ ਆਸਨ ਚੜਿਓ, ਧਰਮ ਧਨਖ ਕਰ ਗਹਿਓ, ਭਗਤ ਸੀਲ ਹੈ ਸਰ ਲੜਿਓ, ਭੈ ਨਿਰਭਉ ਹਰ ਅਟਲ ਮਨ, ਸਬਦ ਗੁਰ ਨੇਜਾ ਗੱਡਿਓ, ਕਾਮ ਕ੍ਰੋਧ ਲੋਭ ਮੋਹ ਅਪਤ, ਪੰਚ ਦੂਤ ਬਿਖੰਡਿਓ, ਭਲੋ ਪੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ, ਗੁਰ ਅਮਰਦਾਸ ਸੱਚ ਸਲ ਭਾਣ, ਤੈ ਦਲ ਜਿਤੋ ਇਵ ਜੁਧ ਕਰ, ਘਨ ਹਰ ਬੂੰਦ ਬਸਵ ਰੁਮਾਵਲ, ਕੁਸਮ ਬਸੰਤ ਗਣੰਤ ਨ ਆਵੈ, ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹ ਜੋ ਗਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ

ਇਹ ਜਿਹੜਾ ਪਾਠ ਆਇਆ ਸੀ ਭੱਲੇ ਹੀ ਇਹਨੂੰ ਕਰਨਾ, ਇਹ ਖਿਆਲ ਰੱਖਿਓ, ਭੱਲੇ ਨਹੀਂ ਭੱਲੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੇਦੀ ਵੰਸ਼ ਵਿੱਚ ਪ੍ਰਗਟ ਹੋਏ, ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭੱਲਿਆਂ ਦੀ ਵੰਸ਼ ਦੇ ਵਿੱਚ ਪ੍ਰਗਟ ਹੋਏ। ਸੋ ਇਹ ਇੱਥੇ ਭੱਲੇ ਅਮਰਦਾਸ ਪਾਠ ਕਰਨਾ, ਭੱਲੇ ਨਹੀਂ ਕਰਨਾ, ਇਹ ਯਾਦ ਰੱਖਿਓ। ਆਪ ਸਮੂਹ ਸੰਗਤਾਂ ਦਾ ਧੰਨਵਾਦ, ਬੜੇ ਪ੍ਰੇਮ ਨਾਲ ਆਪ ਦੀਆਂ ਨੇ ਹਾਜ਼ਰੀਆਂ ਭਰੀਆਂ ਨੇ। ਕੱਲ੍ਹ ਦਾ ਇੱਕ ਦਿਨ ਬਾਕੀ ਹੈ ਅਤੇ ਕੱਲ੍ਹ ਨੂੰ ਤੁਹਾਡੀ ਕਨਵੋਕੇਸ਼ਨ ਵੀ ਹੈ, ਸੋ ਇਸ ਕਰਕੇ ਆਪ ਦੀਆਂ ਨੇ ਦਰਸ਼ਨ ਬਖਸ਼ਿਸ਼ ਕਰਨੇ। ਸੋ ਜਿਹੜੀਆਂ ਸੰਗਤਾਂ ਇੱਥੇ ਹਾਜ਼ਰ ਹੁੰਦੀਆਂ ਨੇ ਆਪ ਜੀ ਨੇ ਤਾਂ ਆਉਣਾ ਹੀ ਹੈ, ਜਿਹੜੀਆਂ ਘਰਾਂ ਵਿੱਚ ਸੰਗਤਾਂ ਸੁਣਦੀਆਂ ਨੇ ਕੱਲ੍ਹ ਅਤੇ ਪਰਸੋਂ ਦੋ ਦਿਨ ਹੁਣ ਆਪ ਜੀ ਨੇ ਵੀ ਹਾਜ਼ਰੀਆਂ ਭਰਨੀਆਂ ਨੇ, ਕਿਉਂਕਿ ਸਰਟੀਫਿਕੇਟਸ ਅਸੀਂ ਕੱਲ੍ਹ ਦਾ ਦੇਣੇ ਦੇਣੇ, ਇਸ ਤੋਂ ਬਾਅਦ ਨਹੀਂ। ਫਿਰ ਜਿਹੜੇ ਦੋ ਚਾਰ ਪ੍ਰੇਮੀ ਮਿਲੇ ਕਿਸੇ ਮਜਬੂਰੀ ਬਸ ਉਹਨਾਂ ਨੇ ਬਾਹਰ ਜਾਣਾ, ਉਹ ਦੋ ਚਾਰ ਜਾਣਿਆਂ ਨੂੰ ਬਾਅਦ ਵਿੱਚ ਦੇ ਦਿੱਤੇ ਜਾਣਗੇ, ਨਹੀਂ ਫਿਰ ਇੰਨੇ ਵਾਰ ਵਾਰ ਸਰਟੀਫਿਕੇਟਸ ਨਹੀਂ ਦਿੱਤੇ ਜਾ ਸਕਦੇ। ਸੋ ਜਿਨ੍ਹਾਂ ਨੇ ਸੰਥਿਆ ਕੀਤੀ ਹੈ ਆਪ ਜੀਆਂ ਨੇ ਕੱਲ੍ਹ ਨੂੰ ਹੀ ਲੈ ਲੈਣੇ। ਜਿਹੜੀਆਂ ਸੰਗਤਾਂ ਇੱਥੇ ਪੋਥੀ ਸਾਹਿਬ ਦੀ ਤਾਬਿਆ ਸਜਦੀਆਂ ਤੁਹਾਨੂੰ ਇੱਥੇ ਹੀ ਮਿਲ ਜਾਣੇ ਬੈਠਿਆਂ ਨੂੰ, ਬਾਕੀ ਬਾਹਰ ਫਿਰ ਟੇਬਲ ਦੇ ਉੱਪਰ ਇੱਕ ਇੱਕ ਸਵਾਲ ਪੁੱਛ ਕੇ ਤੇ ਫਿਰ ਉੱਥੇ ਤੁਹਾਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਪਰਸੋਂ ਨੂੰ ਸੰਪੂਰਨਤਾ ਵਾਲਾ ਦਿਨ ਹੈ, ਵੱਧ ਚੜ ਕੇ ਚਾਹ ਉਤਸ਼ਾਹ ਪ੍ਰੇਮ ਦੇ ਨਾਲ ਤਿਆਰੀਆਂ ਕਰੀਏ। ਸੱਚੇ ਪਾਤਸ਼ਾਹ ਗੁਰੂ ਕਲਗੀ ਦਰਬਾਜਾਂ ਵਾਲੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਜ ਸੇਤੀ ਮਨ ਵਜੀਆ ਵਾਧਾਈਆ।

ਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ

ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡਿਆਈ ਆ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕੱਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੂ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬਟ ਭਾਗੀ ਉਹ।

ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕੀਰਤਨ ਕਥਾ ਵਿਚਾਰ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ

ਦੀਰਘ ਆਯੂ, ਗੁਰਸਿੱਖੀ ਜੀਵਨ, ਦੇਹ ਅਰੋਗਤਾ, ਉੱਚ ਵਿਦਿਆ ਦਾ ਦਾਨ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਗਰੀਬ ਨਿਵਾਜ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ

ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ

Vai. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ ਸਰਬ

ਧਿਆਨ ਕਿਛ ਕਰਮ ਨਾ ਜਾਣ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤ ਸਾਹੁ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤ ਸਾਹੁ, ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬਹਿ

ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਆਵਹੁ ਮਿਲਹੁ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ ਆਵਹੁ ਮਿਲਹੁ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉਥੇ ਜਾਣਾ

ਅੱਗੇ ਆਇਆ ਅਸੀਂ ਕੇ ਹੁਕਮ ਕਰੇ ਹਾ ਆਵਹੁ ਮਿਲਹੁ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵਿਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ ਆਗੈ ਮਿਲੈ ਵਡਾਈ।

ਹੋ ਖਸਮੈ ਭਾਵ ਹੋ ਰੰਗ ਸਿਓ ਰਲੀਆ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇ ਵਾਹ। ਗੁਰ ਕਾ ਸ਼ਬਦ ਰਕਵਾਰੇ, ਚੌਕੀ ਚੋਂ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਆਵਨਾਸੀ। ਤਾਂ ਕੀ ਸੇਵ ਨਾ ਵਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇ ਵਾਹ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਕਿਉਂ ਗਿਰਦ ਹਮਾਰਾ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬਣਤ ਬਣਾਈ। ਰਾਮ ਨਾਮ ਔਖੁਦ ਦੀਆਂ, ਇਕਾਲੀ ਬੁਲਾਈ ਰਹਾਉ।

ਨਾ ਹੋਣ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਤੂੰ ਤਸ ਲੋਕ ਮਹੱਲਾ ਪੰਜੇਵਾ ਮਨ ਮਹਿ ਚਿਤਵੋ ਚਿਤਵਨੀ ਉਤਮ ਕਰੂਟ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣਹਾਰ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ

ਪਾਵਨ ਰਾਗ ਸੰਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤੇਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਾਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਣ ਹੈ ਤੋਏ ਕੋ ਸਹਸ ਮੁਤਨ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦ ਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਹ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜ ਨੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ।

ਕੀ ਬੇਲਾ ਈਹਾਂ ਖਾੜ ਚੱਲ ਹੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਘਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਇਆ ਰੋਦਾਸ ਹਰੀ ਜੀਓ ਪਿੰਡੋ ਸਭ, ਕਹੋ ਨਾਨਕੋ ਸਭ ਤੇਰੀ ਵਡਿਆਈ। ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆਵੈ ਤਾਏ, ਸਭ ਤਾਈ ਹੁਣਾਂ ਜੀ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਰਬੰਸ ਦਾਣੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ, ਜਾਗਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਵਰੂਪ, ਜਾਰਾ ਜੋਰ ਹਾਜਰਾ ਹਜੂਰ, ਸਰਵ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਕਾਜੂ ਕੇ ਜਹਾਜ, ਹਲਤ ਪਲਤ ਕੇ ਰੱਖਿਅਕ, ਲੋ ਪਲੋ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਯੋਟੀਆਂ ਦੀ ਔਰ ਨਿਆਸਰਿਆਂ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਬਖਸ਼ੀ ਦੁਆਰਾ ਚਾਰ ਪੈ ਦਿਨ ਪਾਣੀ ਅੰਦਰ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰ ਆਤਮੇ ਸੋਝੀ ਬਖਸ਼ੀ ਕਰਨੀ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ, ਸੋਲਾ ਸਾਹਿਬ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਪਿਤਾ ਜੀ ਕਿਰਪਾ ਕਰੋ, ਇਸ ਵਕਤ ਆਪ ਜੀ ਆਪਣੇ ਪਾਵਨ ਸਥਾਨਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ, ਅੰਮ੍ਰਿਤ ਵੇਲੇ ਫਿਰ ਖੁੱਲ੍ਹੇ ਦਰਸ਼ਨ ਦੀਦਾਰ ਕੇ ਦੇ ਕੇ ਨਦਰੋ ਨਦੀ ਨਿਹਾਲ ਕਰਨਾ, ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਬਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆ ਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਾਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ ਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰ

ਸਭ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਣ ਪਾਵ ਹੇ ਕਹਿ ਨਾਨਕ ਸੱਚ ਸੋ ਹਿਲਾ ਸੱਚੈ ਘਰ ਗਾਵ ਹੇ ਅਨੰਦ ਸੁਨਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ।
ਦਰ ਪਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸਗਲ ਗੁਣਾ ਕੇ ਦਾਤੇ ਸੁਆਮੀ ਬਿਨਾਉ ਸੁਨਹੋ ਇੱਕ ਦੀਨਾ

ਪਿਰ ਕੈ ਤਾਈ ਜਿਉ ਚਾਤ੍ਰਿਕ ਬੂੰਦੇਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ।

right.

ਇਤਨਿਕ ਹਾਜ਼ਰੀ ਦਰ ਪ੍ਰਵਾਨ, ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਸੁਆਓ ਅਗਲੇ ਸਮੇਂ ਲਈ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਆਪ ਸਭਾ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ ਜੀ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਹਮ ਧਨਵੰਤ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਭਾਈ ਤੋਟ ਨ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏਤ ਖਜ਼ਾਨੈ ਲਇਆ ਰਲਾਇ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ।

ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ।

ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੋ ਲਾਲਮ ਸਰਵਰੇ ਕਾਇਨਾਤ ਦਸਾਂਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰੂ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ

चल रही लड़ीवार गुरबाणी की कथा 364 अंग उपर आप सरवण कर रहे हाँ। गौड़ी राग के अंदर शहीदां दे सरताज बाणी के बोहित शांति दे सोमे धरती नूं भी धीरज देण वाले परतख हरिदा स्वरूप धन गुरु श्री गुरु अर्जन देव साहब जी की उचारण कीती हुई पावन बाणी श्री सुखमनी साहब जी की विचार आपां सरवण कर रहे हाँ। दूजी अष्टपदी की चार पदे आपां सरवण कीते सन और पंजवें पदे अंदर सतगुरु बख्शिश करते ने कि भगत जनां दे कोल बरतन वास्ते समगरी परमात्मा का नाम ही हुंदा है। जिस तरह दुनियावी लोकां दे कोल अपने पास किसी ना किसी वस्तु का माण हुंदा है पर वो जड़ियां वस्तुआं ने समगरियां ने वो बरतन दे नाल उन्हां दे विच घाटा भी पै जांदा वो मुकदियां भी ने पर जिहड़ा परमात्मा का नाम है वो तां अमुक खजाना है। इस करके भगत जनां दे कोल बरतन दे वास्ते सब तो उत्तम समगरी वो परमात्मा का नाम है। भगत किसी भेख का नाम नहीं, भगत एक अवस्था है जिस दे बाबत आपां बाणी च वचन पढ़ते हाँ। भगत तेरा मन भाव दे दर सोहन कीरत गाव दे, तुहाडे मन नूं उही भगत पाउंदे चंगे लगदे ने जिहड़े तुहाडे दर ते पए होए तुहाडी कीर्ति नूं तुहाडी शोभा नूं तुहाडी वडियाई नूं गाउंदे ने। धन मेरी पीरी दे मालक गुरु हरगोबिंद साहिब जी दे पास सिखां ने बेनती कीती, महाराज भगत किन्ने प्रकार दे ने ते गुर इतिहास विच जिक्र आउंदा है गुरु हरगोबिंद साहिब जी ने चार प्रकार के भगतों का जिक्र किया। अर्थार्थी भगत, आरत भगत, ज्ञानी भगत, अनिन भगत। अर्थार्थी भगत वो हैं इसे इच्छा नूं मुख रख के परमात्मा की भगती जिन्हां ने कीती है। जिस तरह भगत ध्रुव जी ने राज की इच्छा लैके परमात्मा की भगती की पर केवल वो राज की ही इच्छा तक सीमित नहीं रहे, परमात्मा की भगती करद्या करद्या इस तरह की अवस्था बन गई, राज ना चाहो मुक्त ना चाहो मन प्रीत चरण कमलारे। और आरत भगत वो हैं जिन्हां ने दुख वेले परमात्मा की भगती की, औकड़ वेले परमात्मा उन्हां दा सहाई बनिया। जिस तरह भगत प्रहलाद जी नूं हरणाक्ष वल्लों दुख दिता जा रहा सी, रोज़ ही आपां सोदर दे विच वचन पढ़ते हाँ हरणाक्ष दुष्ट हर मारिया प्रहलाद तराया। और तीजे हन अनिन भगत, जिस तरह भगत नामदेव जी ने परमात्मा की भगती की है पिंड परे परै सो फिर भी परमात्मा की भगती नूं छड्डिया नहीं, जिड्डी मर्जी विपता बनी है पिंड परै तो प्रीत ना तोरों। अते चौथे भगत वो ज्ञानी भगत जिस तरह बाबा बुढ़ा साहब जी जिन्हां बाबत गुरु तेग बहादुर साहब के बचन पढ़ते हाँ, भै काहू कहु देत नह नह पै मानत आन कहु नानक हर भज मना ज्ञानी ताहे बखान। इस तरह भगत बाणी के अंदर क्या ही उन्हां नूं है जिन्हां दे हिरदे विच परमात्मा की भगती है, परमात्मा का नाम जपते ने अते परमात्मा के नाम की ही समगरी वरतदे हन।
ਭਗਤ ਜਨਾ ਕੈ ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦੇ ਮਨ ਦੇ ਵਿੱਚ ਵਿਸਰਾਮ ਵੱਸਦਾ ਹੈ, ਟਿਕਿਆ ਹੋਇਆ ਹੈ, ਕਿਉਂਕਿ ਸੰਤ ਵੀ ਇਹ ਉਹ ਅਵਸਥਾ ਹੈ ਜਿਨ੍ਹਾਂ ਸਾਸ ਗਿਰਾਸਨ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਅੱਠੇ ਪੈਰ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਲੀਨ ਰਹਿੰਦੇ ਔਰ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਿਸਰਾਮ ਟਿਕਿਆ ਹੋਇਆ ਉਹ ਸੰਤ ਜਨ ਹਨ। ਹਰ ਕਾ ਨਾਮ ਦਾਸ ਕੀ ਓਟ, ਵਾਹਿਗੁਰੂ ਜੀ ਦਾ ਨਾਮ ਹੀ ਰੱਬ ਦੇ ਪਿਆਰਿਆਂ ਦੀ ਓਟ ਆਸਰਾ ਹੈ। ਦੁਨੀਆਂ ਅੰਦਰ ਸੰਸਾਰ ਅੰਦਰ ਮਨੁੱਖ ਨੇ ਬੜੇ ਆਸਰੇ ਬਣਾਏ ਨੇ ਪਰ ਪਰਮਾਤਮਾ ਵਾਹਿਗੁਰੂ ਵਰਗਾ ਆਸਰਾ ਹੋਰ ਕੋਈ ਨਹੀਂ ਦੇ ਸਕਦਾ। ਇਸ ਲਈ ਮਹਾਰਾਜ ਕਥਨ ਕਰਦੇ ਨੇ ਕਿ ਰੱਬ ਦੇ ਪਿਆਰੇ ਭਗਤ ਜਨ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਤੱਕਦੇ ਹਨ। ਹਰ ਕੈ ਨਾਮ ਉਧਰੇ ਜਨ ਕੋਟ, ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਕਰੋੜਾਂ ਹੀ ਸੰਸਾਰ ਤੋਂ ਉਧਰੇ ਤਰ ਗਏ ਹਨ। ਸੰਸਾਰ ਤੋਂ ਤਰਨ ਦਾ ਇੱਕੋ ਇੱਕ ਵਸੀਲਾ ਹੈ, ਉਹ ਹੈ ਪਰਮਾਤਮਾ ਦਾ ਨਾਮ। ਨਾਮ ਨੂੰ ਜਪ ਕਰਕੇ ਹੀ ਸੰਸਾਰ ਤੋਂ ਤਰਨਾ ਹੁੰਦਾ। ਨਾਮ ਜਪਣ ਵਾਲੇ ਆਪ ਵੀ ਤਰਦੇ ਨੇ ਔਰ ਨਾਮ ਜਪਾ ਕਰਕੇ ਦੂਜਿਆਂ ਨੂੰ ਵੀ ਤਾਰਦੇ ਹਨ। ਆਪ ਤਰੇ ਤਾਰੇਨ ਸਰਿੱਠਾ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ। ਸੰਤ ਜਨ ਦਿਨ ਰਾਤ ਪਰਮਾਤਮਾ ਦਾ ਜਸ ਹੀ ਗਾਉਂਦੇ ਹਨ। ਉਹਨਾਂ ਕੋਲ ਬੈਠ ਜਾਈਏ, ਉਹਨਾਂ ਨੇ ਰੱਬ ਦੀ ਹੀ ਗੱਲ ਕਰਨੀ ਹੈ ਕਿਉਂਕਿ ਨਾਮ ਹਿਰਦੇ ਵਿੱਚ ਵਸਿਆ ਹੋਣ ਕਰਕੇ ਉਹ ਅੱਠੇ ਪੈਰ ਦਿਨ ਰਾਤ ਪਰਮਾਤਮਾ ਦਾ ਹੀ ਜਸ ਗਾਉਂਦੇ ਹਨ। ਮਨ ਤਾਂ ਹਰ ਹਰ ਔਖਦ ਸਾਧ ਕਮਾਤ, ਹਰ ਹਰ ਨਾਮ ਹੀ ਸਾਰੇ ਰੋਗਾਂ ਨੂੰ ਦੂਰ ਕਰਨ ਵਾਸਤੇ ਔਸ਼ਧੀ ਦਵਾਈ ਹੈ ਔਰ ਸਾਧ ਜਨ ਨਾਮ ਨੂੰ ਹੀ ਕਮਾਉਂਦੇ ਹਨ। ਸਾਰੇ ਰੋਗ ਜਿਹੜੇ ਹਨ ਉਹ ਨਾਮ ਹੀ ਦੂਰ ਕਰਨ ਵਾਲਾ ਹੈ। ਠੀਕ ਹੈ, ਮਨੁੱਖ ਰੋਗਾਂ ਤੋਂ ਮੁਕਤੀ ਪਾਉਣ ਦੇ ਲਈ ਚੰਗੇ ਤੋਂ ਚੰਗਾ ਵੈਦ ਲੱਭਦਾ ਹੈ ਪਰ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਕਿ ਰੋਗ ਵੀ ਤਾਂ ਹੀ ਕੱਟੇ ਜਾ ਸਕਦੇ ਨੇ, ਦੁਆ ਵੀ ਤਾਂ ਅਸਰ ਕਰਦੀ ਹੈ ਜੇ ਉਹ ਪਰਮਾਤਮਾ ਆਪ ਸਹਾਈ ਹੋਵੇ। ਇਸ ਕਰਕੇ ਪਰਮਾਤਮਾ ਦਾ ਨਾਮ ਹੀ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ। ਸਾਧ ਜਨ ਪਰਮਾਤਮਾ ਦੇ ਨਾਮ ਨੂੰ ਹੀ ਕਮਾਉਂਦੇ ਹਨ। ਨਾਮ ਨੂੰ ਵਿਸਾਰਨਾ ਐਸੀ ਹਾਲਤ ਹੈ ਜਿਹਦੇ ਬਾਬਤ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਕਹੇ ਹਨ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਇਸ ਕਰਕੇ ਪਰਮਾਤਮਾ ਦਾ ਨਾਮ ਹੀ ਔਖਦ ਦਵਾ ਹੈ ਔਰ ਸਾਧ ਜਨਾਂ ਦੇ ਕੋਲ ਬੰਦਗੀ ਵਾਲਿਆਂ ਕੋਲ ਪਰਮਾਤਮਾ ਦਾ ਨਾਮ ਹੀ ਰੋਗਾਂ ਨੂੰ ਦੂਰ ਕਰਨ ਵਾਸਤੇ ਇਹ ਦੁਆ ਉਹ ਕਮਾਉਂਦੇ ਹਨ। ਹਰ ਜਨ ਕੈ ਹਰ ਨਾਮ ਨਿਧਾਨ, ਗੁਰਮੁਖ ਜਨਾਂ ਦੇ ਕੋਲ ਸਭ ਤੋਂ ਉੱਤਮ ਖਜ਼ਾਨਾ ਪਰਮਾਤਮਾ ਦਾ ਨਾਮ ਹੈ ਔਰ ਇਹ ਐਸਾ ਖਜ਼ਾਨਾ ਹੈ ਜਿਹਦੇ ਬਾਬਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਹੇ ਨੇ, ਹਮ ਧਨਵੰਤ ਭਾਗਟ ਸੱਚ ਨਾਏ। ਸੱਚੇ ਨਾਮ ਦਾ ਖਜ਼ਾਨਾ ਪਾ ਕਰਕੇ ਅਸੀਂ ਧਨਾੜ ਬਣ ਗਏ। ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਦੁਨਿਆਵੀ ਖਜ਼ਾਨੇ ਖਰਚਿਆਂ ਖਾਧਿਆਂ ਵਰਤਿਆਂ ਮੁੱਕਦੇ ਨੇ ਪਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਐਸਾ ਇਹ ਧਨ ਹੈ ਜਿੰਨਾ ਮਰਜ਼ੀ ਕੋ ਖਾਵੇ, ਆਪ ਜਪੇ, ਖਰਚੇ, ਦੂਜਿਆਂ ਨੂੰ ਜਪਾਵੇ, ਫਿਰ ਵੀ ਮਹਾਰਾਜ ਕਥਨ ਕਰਦੇ ਨੇ ਕਿ ਮੁੱਕਣ ਵਾਲਾ ਨਹੀਂ ਹੈ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਾਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨੈ ਲਿਆ ਰਲਾਏ।
ਪਰ ਨਾਮ ਦਾ ਖਜ਼ਾਨਾ ਮਿਲਿਆ ਹੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਮਸਤਕ ਦੇ ਉੱਪਰ ਸੋਹਣੇ ਲੇਖ ਲਿਖੇ ਹੋਏ ਨੇ। ਇਸ ਕਰਕੇ ਭਗਤ ਜਨਾਂ ਦੇ ਕੋਲ ਪਰਮਾਤਮਾ ਦੇ ਨਾਮ ਦਾ ਹੀ ਖਜ਼ਾਨਾ ਹੈ। ਪਾਰ ਬ੍ਰਹਮ ਜਨ ਕੀਨੋ ਦਾਨ, ਪਰਮੇਸ਼ਰ ਨੇ ਆਪ ਤਰੁੱਠ ਕੇ ਆਪਣੇ ਜਨਾਂ ਨੂੰ ਨਾਮ ਦਾ ਖਜ਼ਾਨਾ ਦਾਨ ਵਜੋਂ ਦਿੱਤਾ ਹੈ। ਸਾਧ ਸੰਗਤ, ਆਪਾਂ ਗੁਰੂ ਦੇ ਦਰ 'ਤੇ ਆਉਂਦੇ ਹਾਂ ਨਾ, ਔਰ ਇੱਥੇ ਜੇ ਕੁਝ ਦਸਵੰਧ ਦੇ ਵਿੱਚੋਂ ਕੋਈ ਗੁਰੂ ਚਰਨਾਂ ਵਿੱਚ ਵਸਤੂ ਲੈ ਕੇ ਆਉਂਦਾ ਹੈ ਤਾਂ ਉਹਨੂੰ ਦਾਨ ਨਹੀਂ ਕਿਹਾ ਜਾ ਸਕਦਾ, ਉਹਨੂੰ ਆਪਾਂ ਭੇਟਾ ਕਹਿੰਦੇ ਹਾਂ। ਕਿਉਂਕਿ ਦਾਨ ਜਿਹੜਾ ਹੈ ਉਹ ਆਪ ਤੋਂ ਛੋਟੇ ਨੂੰ ਦਈਦਾ ਹੈ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਝੋਲੀ ਦਾਨ ਪਾਏ ਨੇ, ਔਰ ਦਾਨਾਂ ਵਿੱਚੋਂ ਉੱਤਮ ਦਾਨ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ। ਆਪਾਂ ਵੀ ਗੁਰੂ ਪਾਸੋਂ ਮੰਗਦੇ ਹਾਂ, ਪਰ ਅਰਦਾਸ ਦੇ ਰਚੇਤਿਆਂ ਨੇ ਜਿਹੜੇ ਕੀਮਤੀ ਦਾਨ ਨੇ ਨਾ, ਸੱਤ ਦਾਨ, ਉਹ ਪਹਿਲਾਂ ਹੀ ਅਰਦਾਸ ਵਿੱਚ ਸ਼ਾਮਿਲ ਕੀਤੇ ਨੇ ਕਿ ਦੁਨਿਆਵੀ ਵਸਤੂਆਂ ਮੰਗਦਾ ਹੋਇਆ, ਦੁਨਿਆਵੀ ਸੁੱਖ ਮੰਗਦਾ, ਪਦਾਰਥ ਮੰਗਦਾ ਹੋਇਆ ਕਿਤੇ ਕੀਮਤੀ ਦਾਨ ਪਰਮਾਤਮਾ ਤੋਂ ਲੈਣਾ ਭੁੱਲੀ ਨਾ। ਉਹ ਦਾਨ ਕਿਹੜਾ ਹੈ ਜਿਹੜਾ ਆਪਾਂ ਅਰਦਾਸ ਦੇ ਵਿੱਚ ਇਹ ਪਦਾ ਪੜ੍ਹਦੇ ਹਨ, ਸਿੱਖਾਂ ਨੂੰ ਸਿੱਖੀ ਦਾਨ, ਮਹਾਰਾਜ ਕਿਰਪਾ ਕਰਕੇ ਸਿੱਖੀ ਦਾਨ ਵਜੋਂ ਸਾਨੂੰ ਬਖਸ਼ੋ, ਕਿਉਂਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਸਿੱਖੀ ਦਾਨ, ਔਰ ਸਿੱਖੀ ਨੂੰ ਕਮਾਉਣ ਵਾਸਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੇਸ ਉੱਤਮ ਹਨ। ਇਸ ਕਰਕੇ ਜਦੋਂ ਆਪਾਂ ਕੋਈ ਕੇਸਾਂ ਧਾਰੀ ਦੇਖਦੇ ਹਾਂ ਉਸੇ ਵੇਲੇ ਧਿਆਨ ਜਾਂਦਾ ਹੈ ਕਿ ਗੁਰੂ ਦਾ ਸਿੱਖ ਹੈ। ਇਸ ਕਰਕੇ ਸਿੱਖੀ ਨੂੰ ਕਮਾਉਣ ਵਾਸਤੇ ਕੇਸ ਦਾਨ ਵਜੋਂ ਮਿਲ ਜਾਣ, ਅਤੇ ਨਾਲ ਹੀ ਭਰੋਸਾ ਦਾਨ ਅਤੇ ਵਿਸਾਹ ਦਾਨ, ਇਹ ਵੀ ਸਭ ਤੋਂ ਉੱਤਮ ਦਾਨ ਨੇ। ਸਿੱਖੀ ਕਮਾਈ ਹੀ ਤਾਂ ਜਾ ਸਕਦੀ ਹੈ ਜੇ ਗੁਰੂ ਉੱਪਰ ਪੂਰਨ ਭਰੋਸਾ ਹੋਵੇ, ਅਤੇ ਫਿਰ ਦਾਨਾ ਸਿਰ ਦਾਨ, ਨਾਮ ਦਾਨ, ਦਾਨਾਂ ਵਿੱਚੋਂ ਉੱਤਮ ਦਾਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦਾ ਦਾਨ ਹੈ। ਝੋਲੀ ਅੱਡ ਕੇ ਆਪਾਂ ਗੁਰੂ ਪਾਸੋਂ ਨਾਮ ਦਾ ਦਾਨ ਮੰਗਦੇ ਹਾਂ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਪਾਰ ਬ੍ਰਹਮ ਜਨ ਕੀਨੋ ਦਾਨ, ਪਰਮੇਸ਼ਰ ਨੇ ਤਰੁੱਠ ਕੇ ਦਾਨਾਂ ਵਿੱਚੋਂ ਉੱਤਮ ਦਾਨ ਨਾਮ ਦਾਨ ਬਖਸ਼ਿਆ ਹੈ। ਮਨ ਤਨ ਰੰਗ ਰੱਤੇ ਰੰਗ ਏਕੈ, ਜਿਹੜੇ ਮਨ ਕਰਕੇ, ਤਨ ਕਰਕੇ, ਪ੍ਰੇਮ ਕਰਕੇ ਇੱਕ ਵਾਹਿਗੁਰੂ ਦੇ ਆਨੰਦ ਵਿੱਚ ਤਦਾਕਾਰ ਹੋਏ ਨੇ, ਮਸਤ ਹੋਏ ਨੇ, ਨਾਨਕ ਜਨ ਕੈ ਬਿਰਤ ਵਿਵੇਕੈ, ਉਹਨਾਂ ਦੀ ਜਿਹੜੀ ਬਿਰਤੀ ਹੈ ਸਦਾ ਵਿਵੇਕ ਦੇ ਵਿੱਚ ਰਹਿੰਦੀ ਹੈ, ਉਹਨਾਂ ਦੇ ਅੰਦਰ ਸਦਾ ਹੀ ਗਿਆਨ ਰਹਿੰਦਾ ਹੈ। ਜਿਹੜੇ ਮਨ ਕਰਕੇ, ਤਨ ਕਰਕੇ, ਪ੍ਰੇਮ ਕਰਕੇ ਪਰਮਾਤਮਾ ਦੇ ਆਨੰਦ ਵਿੱਚ ਹੀ ਰੰਗੇ ਹੋਏ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਿਨ੍ਹਾਂ ਨੂੰ ਗੁਰੂ ਕੋਲ ਆ ਕੇ ਬਾਣੀ ਸੁਣ ਕੇ, ਗੁਰੂ ਦੇ ਜਸ ਨੂੰ ਸੁਣ ਕਰਕੇ ਮਨ ਨੂੰ ਆਨੰਦ ਮਿਲਦਾ, ਤਨ ਕਰਕੇ ਆਨੰਦਿਤ ਹੁੰਦੇ ਨੇ, ਪ੍ਰੇਮ ਉਹਨਾਂ ਦਾ ਕੇਵਲ ਗੁਰੂ ਦੇ ਨਾਲ ਲੱਗਾ ਹੋਇਆ, ਮਹਾਰਾਜ ਦੀ ਬਾਣੀ ਨਾਲ ਪ੍ਰੇਮ ਲੱਗਾ ਹੈ, ਇਸ ਤਰ੍ਹਾਂ ਜਿਨ੍ਹਾਂ ਨੂੰ ਆਨੰਦ ਆਇਆ ਹੈ, ਮਹਾਰਾਜ ਕਥਨ ਕਰਦੇ ਨੇ ਉਹਨਾਂ ਦੀ ਬਿਰਤੀ ਸਦਾ ਗਿਆਨਵਾਨਾਂ ਵਾਲੀ ਰਹਿੰਦੀ ਹੈ। ਔਰ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਉਹ ਗਿਆਨਵਾਨ ਸਦਾ ਚੇਤਨ ਸੁਚੇਤ ਰਹਿੰਦੇ ਨੇ। ਵਿਵੇਕ ਵਾਲੀ ਬਿਰਤੀ ਉਹ ਅਚਨਚੇਤ ਹੋਣ ਵਾਲੀਆਂ ਭੁੱਲਾਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਦੇ ਨੇ, ਕਿਉਂਕਿ ਮਨ ਕਰਕੇ, ਸਰੀਰ ਕਰਕੇ, ਪ੍ਰੇਮ ਕਰਕੇ ਉਹ ਪਰਮਾਤਮਾ ਦੇ ਨਾਮ ਦਾ ਹੀ ਆਨੰਦ ਲੈਂਦੇ ਨੇ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਮਹਾਰਾਜ ਕਿਰਪਾ ਕਰਦੇ ਨੇ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਵਾਹਿਗੁਰੂ ਦਾ ਨਾਮ ਹੀ ਗੁਰਮੁਖ ਜਨਾਂ ਵਾਸਤੇ ਪਰਮਾਤਮਾ ਦੇ ਮੁਕਤੀ ਦੇਣ ਵਾਲਾ ਹੈ ਅਤੇ ਜੁਗਤੀ ਤੋਂ ਭਾਵ ਜੋੜਨ ਵਾਲਾ ਹੈ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡੀ ਜੁਗਤੀ ਹੈ ਮੁਕਤੀ ਦੀ। ਕਈ ਕਹਿੰਦੇ ਨੇ ਨਾਮ ਜਪਣ ਦੀ ਜੁਗਤੀ ਕੀ ਹੈ ਜੀ? ਨਾਮ ਜਪਣ ਦੀ ਜੁਗਤੀ ਗੁਰੂ ਸਾਹਿਬ ਨੇ ਇਹੋ ਦੱਸੀ ਹੈ ਕਿ ਬਸ ਤੂੰ ਨਾਮ ਨੂੰ ਜਪ। ਜਿਸ ਤਰ੍ਹਾਂ
ਭੁੱਖ ਲੱਗੀ ਹੋਵੇ ਤੇ ਭੋਜਨ ਖਾਣ ਵਾਲਾ ਕਦੇ ਵਾਸਤੇ ਜੁਗਤੀ ਨਹੀਂ ਪੁੱਛਦਾ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਭੁੱਖੇ ਬੰਦੇ ਅੱਗੇ ਭੋਜਨ ਰੱਖੋ, ਉਹ ਭੋਜਨ ਖਾਣ ਦੀ ਜੁਗਤੀ ਨਹੀਂ ਪੁੱਛੇਗਾ। ਪਿਆਸ ਲੱਗੀ ਹੋਵੇ ਤੇ ਪਿਆਸਾ ਬੰਦਾ ਪਾਣੀ ਪੀਣ ਦੀ ਕਰਦਾ ਹੈ, ਜੇ ਨਾਮ ਦੀ ਭੁੱਖ ਲੱਗੀ ਹੋਵੇ ਨਾ ਉੱਥੇ ਜੁਗਤੀਆਂ ਦੀ ਲੋੜ ਨਹੀਂ ਪੈਂਦੀ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਭੂ ਕੇ ਸੁਨੇ ਪੁਕਾਰ। ਇਹ ਸਭ ਤੋਂ ਵੱਡੀ ਜੁਗਤੀ ਹੈ ਕਿ ਤੂੰ ਨਾਮ ਜਪ। ਮਹਾਰਾਜ ਕਹਿਣ ਲੱਗੇ ਮੁਕਤੀ ਦੀ ਅਸਲ ਜੁਗਤੀ ਹੈ ਹੀ ਪਰਮਾਤਮਾ ਦਾ ਨਾਮ। ਜਿਸ ਤਰ੍ਹਾਂ ਭਗਤ ਜੀ ਨੇ ਜਦੋਂ ਗੁਰੂ ਪਰਮਾਤਮਾ ਦੀ ਸਰਗੁਣ ਸਰੂਪ ਦੀ ਨਿਰਗੁਣ ਸਰੂਪ ਦੀ ਭਗਤੀ ਵਿੱਚ ਨਹੀਂ ਸੀ ਜੁੜੇ, ਉਸ ਵੇਲੇ ਆਰਾਧਨਾ ਕੀਤੀ ਤੇ ਆਰਾਧਨਾ ਕਰਕੇ ਦੇਵੀ ਦੀ ਉਹਦੇ ਕੋਲੋਂ ਮੰਗੀ ਮੁਕਤੀ ਸੀ। ਪਰ ਜਦੋਂ ਉਹਨੇ ਕਹਿ ਦਿੱਤਾ ਕਿ ਮੁਕਤੀ ਦੇਣੀ ਮੇਰੇ ਵੱਸ ਦੀ ਗੱਲ ਨਹੀਂ ਹੈ, ਇਹ ਕਹਿ ਕੇ ਅਲੋਪ ਹੋ ਗਈ ਤੇ ਭਗਤ ਜੀ ਨੇ ਬਚਨ ਕਹੇ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਆਪਣੇ ਆਪ ਨੂੰ ਆਦਿ ਭਵਾਨੀ ਕਹਾਉਣੀ ਹੈ, ਪਰ ਜਿੱਦਣ ਮੁਕਤੀ ਦੇਣ ਦੀ ਵਾਰੀ ਆਈ ਤੂੰ ਤਾਂ ਅਲੋਪ ਹੋ ਗਈ। ਪਰ ਮਹਾਰਾਜ ਕਿਰਪਾ ਕਰਦੇ ਨੇ, ਪਰਮਾਤਮਾ ਦਾ ਨਾਮ ਹੀ ਮੁਕਤੀ ਦੀ ਜੁਗਤੀ ਹੈ। ਇੱਕੋ ਇੱਕ ਜੁਗਤੀ ਹੈ, ਉਹ ਹੈ ਰੱਬ ਦਾ ਨਾਮ। ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੇ ਹੀ ਮੁਕਤੀ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਦੀ ਹੀ ਕਲਿਆਣ ਹੋਈ ਹੈ। ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਪਰਮਾਤਮਾ ਦਾ ਨਾਮ ਹੀ ਭੁਗਤ ਤੋਂ ਭਾਵ ਹੁੰਦਾ ਭੋਜਨ, ਤ੍ਰਿਪਤ ਤੋਂ ਭਾਵ ਤ੍ਰਿਪਤੀ ਦੇਣ ਵਾਲਾ, ਰੱਜ ਦੇਣ ਵਾਲਾ। ਵਾਹਿਗੁਰੂ ਦਾ ਨਾਮ ਹੀ ਹੈ, ਨਾਮ ਭੋਜਨ ਹੀ ਹੈ ਜਿਹੜਾ ਜੀਵ ਨੂੰ ਹਰ ਪਾਸੋਂ ਤ੍ਰਿਪਤ ਕਰਨ ਵਾਲਾ ਹੈ। ਨਹੀਂ ਤਾਂ ਮਨੁੱਖ ਕੋਲ ਜਿੰਨਾ ਮਰਜ਼ੀ ਰਾਜ ਭਾਗ ਵੀ ਉਹ ਮਾਣ ਰਿਹਾ ਹੋਵੇ, ਪਰ ਮਨ ਕਰਕੇ ਉਹਦਾ ਰੱਜ ਹੁੰਦਾ ਨਹੀਂ। ਨਾਮ ਜਪਣ ਵਾਲੇ ਸੁੱਤੇ ਸਿੱਧੀ ਮਨ ਕਰਕੇ ਤ੍ਰਿਪਤ ਰਹਿੰਦੇ ਨੇ, ਕਿਉਂਕਿ ਜਿਨ੍ਹਾਂ ਨੂੰ ਨਾਮ ਦਾ ਭੋਜਨ ਮਿਲ ਗਿਆ, ਹਰ ਨਾਮ ਹਮਾਰਾ ਭੋਜਨ, ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਨਾਮ ਹੀ ਗੁਰਮੁਖਾਂ ਲਈ ਛੱਤੀ ਪ੍ਰਕਾਰ ਦਾ ਭੋਜਨ ਹੈ। ਜਿਸ ਨਾਮ ਰੂਪੀ ਭੋਜਨ ਨੂੰ ਖਾਧਿਆਂ ਉਹ ਮਨ ਕਰਕੇ ਸਦਾ ਤ੍ਰਿਪਤ ਰਹਿੰਦੇ ਨੇ, ਰੱਜੇ ਰਹਿੰਦੇ ਹਨ। ਹਰ ਕਾ ਨਾਮ ਜਨ ਕਾ ਰੂਪ ਰੰਗ, ਰੱਬ ਦੇ ਪਿਆਰਿਆਂ ਲਈ ਵਾਹਿਗੁਰੂ ਦਾ ਨਾਮ ਹੀ ਸੁੰਦਰ ਸਰੂਪ ਦੇ ਦੇਣ ਵਾਲਾ, ਸੋਹਣੇ ਰੰਗ ਦੇ ਦੇਣ ਵਾਲਾ, ਸੋਹਣੇ ਸਰੂਪ ਵਿੱਚ ਰੰਗਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਰੰਗ ਨਾਮ ਪ੍ਰੇਮ ਦਾ ਵੀ ਹੁੰਦਾ ਹੈ। ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਬਣਿਆ ਉਹੀ ਸੋਹਣੇ ਸਰੂਪ ਵਾਲੇ ਨੇ। ਨਹੀਂ ਤਾਂ ਭਗਤ ਫਰੀਦ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾ ਨਾਓ। ਜਿਨ੍ਹਾਂ ਨੇ ਰੱਬ ਦਾ ਨਾਮ ਭੁਲਾ ਦਿੱਤਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਉਹ ਤਾਂ ਬੜੇ ਡਰਾਉਣੇ ਮੁੱਖ ਵਾਲੇ ਨੇ। ਇਸ ਕਰਕੇ ਜਿਨ੍ਹਾਂ ਦਾ ਨਾਮ ਦੇ ਵਿੱਚ ਪ੍ਰੇਮ ਲੱਗਾ ਹੋਇਆ ਉਹ ਸੋਹਣੇ ਸਰੂਪ ਵਾਲੇ ਨੇ। ਤੇ ਮਹਾਰਾਜ ਜੀ ਨੇ ਕਹਿ ਦਿੱਤਾ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸੰਗਤ ਵਿੱਚ ਬੈਠ ਕਰਕੇ ਰੱਬ ਦਾ ਨਾਮ ਜਪ ਰਹੇ ਉਹ ਸੁੰਦਰ ਸਰੂਪ ਵਾਲੇ ਹਨ, ਅਤੇ ਦਰਗਾਹ ਦੇ ਵਿੱਚ ਪਰਲੋਕ ਦੇ ਵਿੱਚ ਉਹਨਾਂ ਦੇ ਹੀ ਮੁੱਖ ਨੂੰ ਦੇਖ ਕਰਕੇ ਸਤਿਕਾਰਿਆ ਜਾਂਦਾ ਹੈ। ਤਿੰਨ ਮੁੱਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ। ਮਹਾਰਾਜ ਕਹਿੰਦੇ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਉਹਨਾਂ ਦੇ ਮੁੱਖ ਦੇ ਉੱਪਰ ਜਸ ਦੇ ਟਿੱਕੇ ਲੱਗਦੇ। ਜਿਸ ਤਰ੍ਹਾਂ ਕੋਈ ਰਾਜ ਭਾਗ ਮਾਣਦਾ ਹੈ ਨਾ ਤੇ ਉਹਦੇ ਮਸਤਕ ਦੇ ਉੱਤੇ ਟਿੱਕਾ ਲੱਗਦਾ ਹੈ, ਤਿਲਕ ਲਾਇਆ ਜਾਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਨਿੱਜ ਸਰੂਪ ਦੀ ਪਛਾਣ ਕੀਤੀ ਹੈ ਅਤੇ ਆਪਣੇ ਨਿੱਜ ਘਰ ਦੇ ਵਿੱਚ ਟਿੱਕ ਕਰਕੇ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਉਸ ਅਵਸਥਾ ਨੂੰ ਮਾਣਦੇ ਨੇ, ਉਹਨਾਂ ਦੇ ਮਸਤਕ ਦੇ ਉੱਪਰ ਹੀ ਸੋਹਣੇ ਟਿੱਕੇ ਲਾਏ ਜਾਂਦੇ, ਉਹੀ ਸੋਹਣੇ ਸਰੂਪ ਵਾਲੇ ਹਨ। ਹਰ ਨਾਮ ਜਪਤ ਕਬ ਪਰੈ ਨਾ ਭੰਗ, ਵਾਹਿਗੁਰੂ ਦਾ ਨਾਮ ਜਪਣ ਵਾਲੇ ਉਹਨਾਂ ਦੇ ਕਿਸੇ ਵੀ ਕਾਰਜਾਂ ਦੇ ਵਿੱਚ ਭੰਗ ਹੁੰਦਾ, ਕੋਈ ਵਿਘਨ ਨਹੀਂ ਪੈਂਦਾ, ਸਾਰੇ ਹੀ ਵਿਘਨ ਮਹਾਰਾਜ ਆਪ ਹੀ ਦੂਰ ਕਰ ਦਿੰਦੇ ਨੇ। ਹਰ ਕਾ ਨਾਮ ਜਨ ਕੀ ਵਡਿਆਈ, ਹਰੀ ਦਾ ਨਾਮ ਹੀ ਹੈ ਜਿਹੜਾ ਰੱਬ ਦੇ ਪਿਆਰਿਆਂ ਦੀ ਵਡਿਆਈ ਕਰਾਉਣ ਵਾਲਾ ਹੈ। ਹਰ ਕੈ ਨਾਮ ਜਨ ਸੋਭਾ ਪਾਈ, ਵਾਹਿਗੁਰੂ ਦੇ ਨਾਮ ਕਰਕੇ ਹੀ ਗੁਰਮੁਖ ਜਨ ਰੱਬ ਦੇ ਪਿਆਰੇ ਲੋਕ ਅਤੇ ਪਰਲੋਕ ਵਿੱਚ ਸ਼ੋਭਾ ਪਾਉਂਦੇ ਨੇ। ਜਿਸ ਵਡਿਆਈ ਨੂੰ ਪ੍ਰਾਪਤ ਕਰਨ ਲਈ, ਜਿਸ ਸ਼ੋਭਾ ਦੀ ਪ੍ਰਾਪਤੀ ਵਾਸਤੇ ਰਾਜਨੀਤਿਕ ਲੋਕ ਕਿੰਨੇ ਕਿੰਨੇ ਢੋਂਗ ਰਚਦੇ ਨੇ,
ਅਤੇ ਲੋਕਾਂ ਨੂੰ ਖਰੀਦ ਕਰਕੇ ਆਪ ਦੀ ਝੂਠੀ ਵਡਿਆਈ ਕਰਾ ਰਹੇ ਹੁੰਦੇ ਨੇ, ਪਰ ਉਹ ਵੀ ਖੁਸ਼ਾਮਦੀਨ ਲੋਕ ਕੁਝ ਲੈਣ ਵਾਸਤੇ ਮੂੰਹ ਦੇ ਉੱਪਰ ਵਡਿਆਈ ਕਰਦੇ ਨੇ ਤੇ ਉਹਨਾਂ ਦੇ ਜਾਣ ਪਿੱਛੋਂ ਕਿੰਨਾ ਉਹਨਾਂ ਨੂੰ ਬੁਰਾ ਕਿਹਾ ਜਾਂਦਾ ਹੈ। ਪਰ ਅਸਲ ਵਿੱਚ ਸੱਚੀ ਸ਼ੋਭਾ ਤੇ ਰੱਬ ਦੇ ਪਿਆਰਿਆਂ ਦੀ ਹੋਈ ਹੈ ਕਿ ਉਹਨਾਂ ਦੇ ਜਾਣ ਪਿੱਛੋਂ ਵੀ ਉਹਨਾਂ ਦਾ ਸਤਿਕਾਰ ਹੁੰਦਾ, ਜਸ ਹੁੰਦਾ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਹਰ ਕੈ ਨਾਮ ਜਨ ਸੋਭਾ ਪਾਈ, ਰੱਬ ਦੇ ਪਿਆਰਿਆਂ ਨੇ ਸ਼ੋਭਾ ਪਾਈ ਕਿਸ ਤਰ੍ਹਾਂ? ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਥਨ ਕਰਦੇ ਨੇ, ਪਰਮਾਤਮਾ ਦਾ ਨਾਮ ਜਪ ਕੇ ਬਾਬਾ ਆਨੰਦ ਸਿੰਘ ਜੀ ਦੇ ਨਾਲ ਇਕੱਠਿਆਂ ਬੰਦਗੀ ਕੀਤੀ ਬਾਬਾ ਜਵੰਤ ਸਿੰਘ ਜੀ ਨੇ, ਔਰ ਜਿਨ੍ਹਾਂ ਦਾ ਅਸਥਾਨ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉਹਦੇ ਅੰਦਰ ਬਣਿਆ ਹੋਇਆ, ਔਰ ਉਹ ਅਸਥਾਨ ਇਕੱਲਾ ਇੱਕੋ ਇੱਕ ਉਹ ਗੁਰੂ ਘਰ ਹੈ ਜਿਹੜਾ ਏਅਰਪੋਰਟ ਦੇ ਅੰਦਰ ਹੈ। ਨਹੀਂ ਤਾਂ ਕੋਈ ਵੀ ਤੁਸੀਂ ਦੁਨੀਆਂ ਦੇ ਅੰਦਰ ਕੋਈ ਏਅਰਪੋਰਟ ਦੇਖ ਲਓ, ਉਹਦੇ ਅੰਦਰ ਕੋਈ ਵੀ ਧਰਮ ਅਸਥਾਨ ਨਹੀਂ ਹੋਵੇਗਾ, ਕਿਉਂਕਿ ਉਹ ਸਿਕਿਉਰਿਟੀ ਵਜੋਂ ਉਹ ਅੰਦਰ ਅਸਥਾਨ ਕੋਈ ਰੱਖ ਹੀ ਨਹੀਂ ਸਕਦੇ। ਪਰ ਬੜਾ ਯਤਨ ਕੀਤਾ ਉਹਨਾਂ ਨੇ ਕਿ ਇਸ ਅਸਥਾਨ ਨੂੰ ਬਾਹਰ ਕੱਢਿਆ ਜਾਵੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਸੀ ਆਪਣੇ ਭਗਤਾਂ ਦੀ ਸ਼ੋਭਾ ਵਡਿਆਈ ਨੂੰ ਬਰਕਰਾਰ ਰੱਖਣ ਦੇ ਲਈ, ਪਰਮਾਤਮਾ ਆਪ ਕਿਰਪਾ ਕਰਦੇ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆ। ਕਈ ਵਾਰ ਯਤਨ ਕੀਤਾ ਗਿਆ ਕਿ ਨਿਸ਼ਾਨ ਬਾਹਰ ਕੱਢ ਦਿੱਤਾ ਜਾਵੇ, ਅਸਥਾਨ ਬਾਹਰ ਕੱਢਿਆ ਜਾਏ, ਪਰ ਉਹ ਅਸਥਾਨ ਬਾਹਰ ਕੱਢਣ ਤੋਂ ਬਾਅਦ ਏਅਰਪੋਰਟ ਚੱਲ ਹੀ ਨਹੀਂ ਸਕਿਆ, ਕਿਉਂਕਿ ਉਹ ਪਰਮਾਤਮਾ ਆਪ ਆਪਣੇ ਭਗਤਾਂ ਦੀ ਸ਼ੋਭਾ ਵਡਿਆਈ ਕਰਾਉਣ ਵਾਲਾ ਹੈ। ਅੱਜ ਵੀ ਜਦੋਂ ਸਾਲਾਨਾ ਜੋੜ ਮੇਲਾ ਹੁੰਦਾ, ਲੱਖਾਂ ਦੀ ਤਾਦਾਦ ਵਿੱਚ ਸੰਗਤ ਉਸ ਏਅਰਪੋਰਟ ਦੇ ਅੰਦਰ ਪਹੁੰਚਦੀ ਹੈ ਅਸਥਾਨ ਤੇ ਉਹ ਜੋੜ ਮੇਲਾ ਮਨਾਉਣ ਵਾਸਤੇ। ਹੁਣ ਉਹ ਵਡਿਆਈ ਕਰਾਉਣ ਵਾਲਾ ਕੌਣ ਹੈ? ਮਹਾਰਾਜ ਕਹਿੰਦੇ ਉਹ ਪਰਮਾਤਮਾ ਦਾ ਨਾਮ ਹੀ ਹੈ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਨਾਮ ਜਪ ਕਰਕੇ ਹੀ ਪਰਮਾਤਮਾ ਦੇ ਪਿਆਰੇ ਉਹ ਲੋਕ ਪ੍ਰਲੋਕ ਵਿੱਚ ਸ਼ੋਭਾ ਪਾਉਂਦੇ ਨੇ। ਜਿਸ ਤਰ੍ਹਾਂ ਨਾਮ ਜਪਿਆ ਇਸ ਦੁਨੀਆਂ ਅੰਦਰ ਸੰਸਾਰ ਅੰਦਰ ਉਹਨਾਂ ਦਾ ਥਾਂ ਜਿਹੜਾ ਸੀ ਨਿੱਜ ਘਰ ਬਣ ਗਿਆ, ਯਾਨੀ ਕਿ ਉਹ ਚਲਾਈਮਾਨ ਨਹੀਂ ਹੋਇਆ, ਉਹਨੂੰ ਬਦਲ ਹੀ ਨਹੀਂ ਸਕੇ। ਇਸੇ ਤਰ੍ਹਾਂ ਪ੍ਰਲੋਕ ਦੇ ਵਿੱਚ ਉਹਨਾਂ ਦਾ ਅਸਥਾਨ ਟਿਕਾਣਾ ਪੱਕਾ ਹੁੰਦਾ ਹੈ। ਉਹ ਫਿਰ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਸ ਤਰ੍ਹਾਂ ਬਾਰ ਬਾਰ ਉਹ ਜੰਮਦੇ ਮਰਦੇ ਨਹੀਂ, ਕਿਉਂਕਿ ਭਗਤ ਜੀ ਦੇ ਪਾਵਨ ਬਚਨ ਨੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਪਰ ਜਿਨ੍ਹਾਂ ਨੇ ਫਿਰ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਉਹਨਾਂ ਦੀ ਵਡਿਆਈ ਉਹਨਾਂ ਦੀ ਸ਼ੋਭਾ ਵਾਹਿਗੁਰੂ ਆਪ ਬਰਕਰਾਰ ਰੱਖਦੇ ਨੇ। ਹਰ ਕੈ ਹਰ ਕਾ ਨਾਮ ਜਨ ਕੋ ਭੋਗ ਜੋਗ, ਵਾਹਿਗੁਰੂ ਦਾ ਨਾਮ ਹੀ ਗੁਰਮੁਖਾਂ ਲਈ ਭੋਗ ਪਦਾਰਥ ਹੈ ਅਤੇ ਜੋਗ ਹੁੰਦਾ ਦੇਣ ਵਾਲਾ, ਪਦਾਰਥਾਂ ਦੇ ਦੇਣ ਵਾਲਾ ਹੈ। ਹਰ ਨਾਮ ਜਪਤ ਕੱਛ ਨਾਹੇ ਬਿਯੋਗ, ਨਾਮ ਜਪਣ ਵਾਲਿਆਂ ਦੇ ਕਿਸੇ ਵੀ ਕਾਰਜ ਦੇ ਵਿੱਚ ਜਿਹੜਾ ਉਹ ਵਿਘਨ ਨਹੀਂ ਖੜਾ ਹੁੰਦਾ। ਬਿਯੋਗ ਤੋਂ ਭਾਵ ਹੁੰਦਾ ਵਿਛੋੜਾ, ਨਾਮ ਜਪਣ ਵਾਲਿਆਂ ਦਾ ਕਦੇ ਰੱਬ ਤੋਂ ਵਿਛੋੜਾ ਪੈਂਦਾ ਹੀ ਨਹੀਂ। ਹਰ ਬੰਦਾ ਚਾਹੁੰਦਾ ਹੈ ਨਾ, ਆਸ ਤਾਂ ਹਰੇਕ ਦੀ ਹੈ ਕਿ ਮੈਂ ਵਿਛੜਿਆ ਰੱਬ ਨਾਲ ਮਿਲ ਜਾਵਾਂ, ਪਰ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ, ਮਹਾਰਾਜ ਕਹਿੰਦੇ ਤੂੰ ਅੱਠੇ ਪੈਰ ਪਰਮਾਤਮਾ ਨੂੰ ਚੇਤੇ ਰੱਖ, ਤੇਰਾ ਵਿਛੋੜਾ ਰੱਬ ਤੋਂ ਪਏਗਾ ਹੀ ਨਹੀਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਤੁਸੀਂ ਸਾਨੂੰ ਨਾ ਮਿਲਦੇ, ਉਪਦੇਸ਼ ਨਾ ਮਿਲਦਾ ਕਿ ਨਾਮ ਹੀ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ, ਫਿਰ ਸਾਡੇ ਲਈ ਤਾਂ ਉਹ ਕਲਯੁਗ ਦਾ ਸਮਾਂ ਹੀ ਹੈ ਨਾ, ਕਿਉਂਕਿ ਕਲਯੁਗ ਕੋਈ ਵਿਸ਼ੇਸ਼ ਕਰਕੇ ਨਹੀਂ। ਜਦੋਂ ਤੇਰੀ ਯਾਦ ਭੁੱਲ ਜਾਵੇ ਤੇ ਉਦੋਂ ਕਲਯੁਗ ਸ਼ੁਰੂ ਹੋ ਜਾਂਦਾ, ਉਹ ਆਪਣਾ ਪ੍ਰਭਾਵ ਪਾਉਂਦਾ ਹੈ। ਪਰ ਮਹਾਰਾਜ ਕਥਨ ਕਰਦੇ ਨੇ, ਹਰ ਕਾ ਹਰ ਨਾਮ ਜਪਤ ਕੱਛ ਨਾਹੇ ਬਿਯੋਗ, ਜਿਹੜੇ ਨਾਮ ਜਪਦੇ ਨੇ ਉਹਨਾਂ ਤੋਂ ਤਾਂ ਰੱਬ ਦੇ ਨਾਲੋਂ ਵਿਛੋੜਾ ਪੈਂਦਾ ਹੀ ਨਹੀਂ। ਉਹ ਤਾਂ ਫਿਰ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਹੜਾ ਅਭਿਆਸੀ ਨਾਮ ਜਪਣ ਵਾਲਾ ਤੁਰਿਆ ਜਾਂਦਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ, ਉਹ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦਾ ਹੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਸ ਕਰਕੇ ਨਾਮ ਜਪਣ ਵਾਲਿਆਂ ਦਾ ਕਦੇ ਵਿਛੋੜਾ ਨਹੀਂ ਪੈਂਦਾ। ਜਿਹਨਾਂ ਨੇ ਸੰਸਾਰ ਵਿੱਚ ਸਰੀਰ ਕਰਕੇ ਨਾਮ ਜਪਿਆ, ਕੀ ਇਹ ਜਦੋਂ ਸਰੀਰ ਪੰਜ ਭੌਤਿਕ ਸਰੀਰ ਤਿਆਗਣਗੇ ਉਦੋਂ ਉਹਨਾਂ ਦਾ ਪਰਮਾਤਮਾ ਤੋਂ ਵਿਛੋੜਾ ਪਏਗਾ?
ਜਿਨ੍ਹਾਂ ਨੇ ਜਿਉਂਦਿਆਂ ਜੀ ਵਿਛੋੜਾ ਕਦੇ ਨਹੀਂ ਪਾਇਆ। ਭਾਈ ਮਰਦਾਨਾ ਜੀ ਜਨਮ ਸਾਖੀ ਵਿੱਚ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਵਿੱਚ ਆ ਕਰਕੇ ਇੱਕ ਵਾਰ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਅਸਾਂ ਨੂੰ ਵਿਛੋੜਨਾ ਨਹੀਂ, ਕਿਉਂਕਿ ਮੇਰੇ ਲਈ ਤਾਂ ਤੂੰ ਹੀ ਖੁਦਾ ਹੈ। ਇੱਕ ਕਿਰਪਾ ਮੇਰੇ 'ਤੇ ਕਰੀਂ, ਅਸਾਂ ਨੂੰ ਵਿਛੋੜਨਾ ਨਹੀਂ, ਨਾ ਇੱਥੇ ਨਾ ਉੱਥੇ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਗਏ, ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਮਰਦਾਨਾ ਜੀ ਨੂੰ ਧਰੂ ਮੰਡਲ ਦੇ ਵਿੱਚ ਸਤਿਗੁਰੂ ਛੱਡ ਕੇ ਅੱਗੇ ਜਾਂਦੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਤੋਂ ਵਾਪਸ ਆਏ, ਭਾਈ ਮਰਦਾਨਾ ਜੀ ਨੇ ਇਹੋ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਹਰ ਥਾਂ ਤੁਸੀਂ ਲੈ ਕੇ ਜਾਂਦੇ ਹੋ, ਕਿਉਂਕਿ ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਦੀਆਂ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਨਾਲ ਖੜਿਆ, ਰਬਾਬ ਵਜਾਈ ਅਤੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਭਲੇ ਲਈ ਉਪਦੇਸ਼ ਦਿੱਤਾ। ਮਹਾਰਾਜ ਤੁਸੀਂ ਮੈਨੂੰ ਹਰ ਥਾਂ ਲੈ ਕੇ ਗਏ, ਪਰ ਅੱਜ ਜਦੋਂ ਤੁਸੀਂ ਸੱਚਖੰਡ ਗਏ ਹੋ, ਮੈਨੂੰ ਬਾਹਰ ਕਿਉਂ ਛੱਡ ਗਏ, ਪਿੱਛੇ ਕਿਉਂ ਛੱਡ ਗਏ? ਮਹਾਰਾਜ ਬੜੇ ਪ੍ਰੇਮ ਦੇ ਵਿੱਚ ਆ ਕੇ ਕਹਿੰਦੇ, ਮਰਦਾਨਿਆਂ ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ, ਜੇ ਸੱਚਖੰਡ ਦੇ ਵਿੱਚ ਮਾਲਕ ਨੇ ਵਾਹਿਗੁਰੂ ਨੇ ਤੈਨੂੰ ਕਿਹਾ ਰਬਾਬ ਵਜਾ, ਜੇ ਤੂੰ ਉਹਦੇ ਦਰ 'ਤੇ ਰਬਾਬ ਵਜਾਈ ਤਾਂ ਤੈਨੂੰ ਉੱਥੇ ਹੀ ਰੱਖ ਲੈਣਾ ਸੀ, ਸਾਡਾ ਤੇਰੇ ਨਾਲ ਵਿਛੋੜਾ ਪੈਂਦਾ ਸਰੀਰ ਕਰਕੇ, ਇਹ ਅਸੀਂ ਜਰਦੇ ਨਾ। ਕਿਉਂਕਿ 54 ਸਾਲ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ ਰਬਾਬ ਵਜਾ ਰਹੇ। ਉਹ ਹਰ ਪ੍ਰੇਮ ਦੇ ਵਿੱਚ ਭਿੱਜ ਕੇ ਕਹਿੰਦਾ, ਬਾਬਾ ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਅਸਾਂ ਨੂੰ ਵਿਛੋੜਨਾ ਨਹੀਂ, ਨਾ ਇੱਥੇ ਨਾ ਉੱਥੇ। ਔਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਬਚਨ ਕਿਹਾ, ਜਾ ਮਰਦਾਨਿਆ, ਜਿੱਥੇ ਤੇਰਾ ਸਾਡਾ ਵਾਸਾ, ਉੱਥੇ ਤੇਰਾ ਵਾਸਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਦਕਾ ਮਹਾਰਾਜ ਨੇ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਸਲੋਕ ਮਰਦਾਨਾ ਪਹਿਲਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਮਹੱਲਾ ਪਹਿਲਾ ਲਿਖਿਆ, ਉਹ ਸਲੋਕ ਦੇ ਨਾਲ ਮਰਦਾਨਾ ਲਿਖਿਆ ਹੋਇਆ, ਸਲੋਕ ਮਰਦਾਨਾ ਪਹਿਲਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਪਰ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਰੱਖਿਆ, ਇੰਨਾ ਮਾਣ ਦਿੱਤਾ ਹੈ। ਕਿਉਂਕਿ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ, ਜਿਨ੍ਹਾਂ ਨੇ ਮਨ ਕਰਕੇ ਪਰਮਾਤਮਾ ਦੀ ਭਗਤੀ ਕੀਤੀ ਹੈ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ, ਹਰ ਨਾਮ ਜਪਤ ਕੱਛ ਨਾਹੇ ਬਿਓਗ, ਉਹਨਾਂ ਦਾ ਕਦੇ ਵੀ ਗੁਰੂ ਨਾਲੋਂ, ਪਰਮਾਤਮਾ ਨਾਲੋਂ, ਰੱਬ ਨਾਲੋਂ ਵਿਛੋੜਾ ਪੈਂਦਾ ਹੀ ਨਹੀਂ। ਜਨ ਰਾਤਾ ਹਰ ਨਾਮ ਕੀ ਸੇਵਾ, ਗੁਰਮੁਖ ਜਨ ਜਿਹੜੇ ਹਨ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਇਸੇ ਸੇਵਾ ਦੇ ਵਿੱਚ ਉਹ ਰਾਤਾਂ ਤੋਂ ਪਾਵ ਰੰਗੇ ਰਹਿੰਦੇ। ਸੇਵਾ ਕਰਨੀ ਬਹੁਤ ਉੱਤਮ ਹੈ, ਦੇਹੀ ਦੀ ਸਫਲਤਾ ਹੁੰਦੀ ਹੈ, ਪਰ ਮਹਾਰਾਜ ਜੀ ਨੇ ਨਾਲ ਇਹ ਵੀ ਬਚਨ ਕਹੇ ਨੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਿਉਂਕਿ ਸੇਵਾ ਅਤੇ ਸਿਮਰਨ ਇਹ ਦੋਨੋਂ ਖੰਭ ਹਨ, ਅਤੇ ਇੱਕ ਖੰਭ ਦੇ ਨਾਲ ਪੰਛੀ ਉਡਾਰੀ ਭਰ ਹੀ ਨਹੀਂ ਸਕਦਾ। ਜੇ ਆਪਾਂ ਕਹੀਏ ਇਕੱਲੀ ਸੇਵਾ, ਮਹਾਰਾਜ ਨੇ ਨਾਮ ਨਾਲ ਦਿੱਤਾ ਹੈ, ਸੇਵਾ ਕਰਕੇ ਮਨ ਨਿਰਮਲ ਹੋਵੇਗਾ, ਨਾਮ ਜਪ ਕੇ ਪਾਰ ਉਤਾਰਾ ਹੋਵੇਗਾ। ਸੇਵਾ ਤੋਂ ਬਿਨਾਂ ਨਿਮਰਤਾ ਨਹੀਂ, ਮਨ ਦੀ ਪਵਿੱਤਰਤਾ ਨਹੀਂ, ਅਤੇ ਜੇ ਭਾਂਡਾ ਹੀ ਨਹੀਂ ਬਣਿਆ ਤਾਂ ਵਸਤੂ ਪਏਗੀ ਕਿੱਥੇ? ਸੇਵਾ ਨੇ ਭਾਂਡਾ ਤਿਆਰ ਕੀਤਾ ਹੈ, ਔਰ ਫਿਰ ਉਸ ਭਾਂਡੇ ਦੇ ਵਿੱਚ ਜਦੋਂ ਨਾਮ ਰੂਪੀ ਵਸਤੂ ਪਈ, ਉਸ ਨਾਮ ਨੇ ਜੀਵ ਦਾ ਪਾਰ ਉਤਾਰਾ ਕਰਨਾ ਹੈ। ਇਸ ਲਈ ਮਹਾਰਾਜ ਕਥਨ ਕਰਦੇ ਨੇ, ਜਿਹੜੇ ਗੁਰਮੁਖ ਜਨ ਹਨ ਉਹ ਨਾਮ ਅਤੇ ਸੇਵਾ ਦੇ ਵਿੱਚ ਉਹਨਾਂ ਦੇ ਮਨ ਰੰਗੇ ਹੋਏ ਨੇ। ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਪਰਮੇਸ਼ਰ ਦਾ ਨਾਮ ਹੀ, ਇਹਦਾ ਹੀ ਗੁਰਮੁਖਾਂ ਨੇ ਪੂਜਨ ਕੀਤਾ ਹੈ। ਕਿਉਂਕਿ 9 ਪ੍ਰਕਾਰ ਦੀ ਪੂਜਾ ਵਿਦਵਾਨਾਂ ਨੇ ਮੰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਇਹ ਬਚਨ ਪੜ੍ਹਦੇ ਹਾਂ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਜਿੰਨੇ ਮਰਜ਼ੀ ਤੂੰ ਯਤਨ ਕਰ ਪੂਜਾ ਕਰਕੇ ਦਿਖਾਵੇ ਦੇ, ਪਰ ਜੇ ਨਾਮ ਹੀ ਨਹੀਂ ਜਪਦੇ, ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤਾਂ ਕੋਈ ਪੂਜਾ ਸਫਲੀ ਹੋਈ ਹੀ ਨਹੀਂ। ਹਰ ਹਰ ਜਨ ਕੈ ਮਾਲ ਖਜ਼ੀਨਾ, ਰੱਬ ਦੇ ਪਿਆਰਿਆਂ ਦੇ ਲਈ ਹਰ ਹਰ ਨਾਮ ਹੀ ਮਾਲ ਹੈ ਅਤੇ ਖਜ਼ਾਨਾ ਹੈ। ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰੀ ਦਾ ਨਾਮ ਧਨ ਰੱਬ ਦੇ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਦਿੱਤਾ ਹੈ। ਹਰ ਹਰ ਜਨ ਕੈ ਓਟ ਸਤਾਣੀ, ਹਰ ਹਰ ਨਾਮ ਹੀ ਜਿਹੜਾ ਹੈ ਉਹ ਗੁਰਮੁਖਾਂ ਦੇ ਲਈ ਓਟ ਆਸਰਾ ਹੈ,
ਸਤਾਣੀ ਬਲ ਵਾਲੀ ਓਟ ਹੈ। ਇੱਕ ਹੁੰਦਾ ਬੰਦੇ ਨੇ ਆਸਰਾ ਲਿਆ ਪਰ ਉਹ ਆਸਰਾ ਕਿਸੇ ਕੰਮ ਆਇਆ ਹੀ ਨਹੀਂ, ਜਿੱਦਣ ਲੋੜ ਪਈ ਉਹ ਲਈ ਹੋਈ ਟੇਕ ਕਿਸੇ ਕੰਮ ਦੀ ਨਹੀਂ ਸੀ। ਪਰ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੀ ਲਈ ਓਟ ਸਤਾਣੀ ਹੁੰਦਾ ਬਲ ਵਾਲੀ। ਪਰਮਾਤਮਾ ਦਾ ਨਾਮ ਹੀ ਉਹਨਾਂ ਲਈ ਓਟ ਹੈ, ਬਲ ਵਾਲੀ ਓਟ ਹੈ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਵਾਹਿਗੁਰੂ ਦੇ ਪ੍ਰਤਾਪ ਤੋਂ ਬਿਨਾਂ ਹੋਰ ਕਿਸੇ ਦੇ ਪ੍ਰਤਾਪ ਨੂੰ ਮੰਨਦੇ ਹੀ ਨਹੀਂ, ਉਹਨਾਂ ਦੇ ਅਧੀਨ ਕਦੇ ਹੋਏ ਹੀ ਨਹੀਂ। ਇਹਦਾ ਭਾਵ ਇਹ ਵੀ ਨਹੀਂ ਕਿ ਉਹ ਦੁਨੀਆਂ ਦਾ ਫਿਰ ਨਿਰਾਦਰ ਕਰਦੇ ਹੋਣਗੇ, ਨਹੀਂ, ਸਾਰਿਆਂ ਦੇ ਵਿੱਚੋਂ ਰੱਬੀ ਜੋਤ ਦੇਖਦੇ ਨੇ, ਪਰ ਪ੍ਰਤਾਪ ਵਾਹਿਗੁਰੂ ਦਾ ਮੰਨਦੇ ਹਨ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੇਰਾ ਨਾਮ ਹੀ ਵਾਹਿਗੁਰੂ ਸਾਡੇ ਲਈ ਸਭ ਤੋਂ ਵੱਡੀ ਓਟ ਹੈ, ਤੇਰਾ ਪ੍ਰਤਾਪ ਹੀ ਸਭ ਤੋਂ ਵੱਡਾ ਪ੍ਰਤਾਪ ਹੈ। ਓਤ ਓਤ ਜਨ ਹਰ ਰਸ ਰਾਤੇ, ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਹਰੀ ਦੇ ਨਾਮ ਰਸ ਵਿੱਚ ਇਸ ਤਰ੍ਹਾਂ ਰੰਗੇ ਹੋਏ ਨੇ। ਓਤ ਪੋਤ, ਓਤ ਪੋਤ ਭਾਵ ਹੁੰਦਾ ਤਾਣੇ ਤੇ ਪੇਟੇ ਦੀ ਤਰ੍ਹਾਂ, ਕੱਪੜਾ ਇੱਕ ਤਾਂਦੂ ਦੀ ਸਿੱਧੀ ਜਾਂਦੀ ਹੈ ਤੇ ਇੱਕ ਜਿਹੜੀ ਹੈ ਉਹ ਨਾਲ ਨਾਲ ਘੁੰਮਦੀ ਹੈ। ਇਸੇ ਤਰ੍ਹਾਂ ਇੱਕ ਸਿੱਧੀ ਜਾਏਗੀ, ਇੱਕ ਟੇਢੀ ਜਾਏਗੀ, ਪਰ ਜਦੋਂ ਉਸ ਵਸਤਰ ਨੂੰ ਤਿਆਰ ਕਰਕੇ ਰੰਗ ਦੇ ਵਿੱਚ ਰੰਗਿਆ ਜਾਵੇਗਾ ਨਾ, ਤੇ ਰੰਗ ਨੇ ਤਾਂ ਸਿੱਧੇ ਧਾਗੇ ਨੂੰ ਵੀ ਉਹੀ ਰੰਗ ਚੜ੍ਹੇਗਾ, ਟੇਢੇ ਧਾਗੇ ਨੂੰ ਵੀ ਉਹੀ ਰੰਗ ਚੜ੍ਹੇਗਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨ ਹਰੀ ਵਾਹਿਗੁਰੂ ਦੇ ਨਾਮ ਰਸ ਵਿੱਚ ਇਸ ਤਰ੍ਹਾਂ ਰੰਗੇ ਨੇ ਜਿਸ ਤਰ੍ਹਾਂ ਓਤ ਪੋਤ ਤਾਣਾ ਤੇ ਪੇਟਾ ਹੁੰਦਾ ਹੈ। ਸੁਨ ਸਮਾਦ ਨਾਮ ਰਸ ਮਾਤੇ, ਨਾਮ ਰਸ ਵਿੱਚ ਮਸਤ ਹੋਏ ਨੇ, ਨਿਰਵਿਕਲਪ ਸਮਾਧੀ ਦੇ ਵਿੱਚ ਜੁੜੇ ਹੋਏ ਹਨ। ਆਠ ਪਹਿਰ ਜਨ ਹਰ ਹਰ ਜਪੈ, ਹਰੀ ਦੇ ਜਨ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦੇ ਨੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਅਤੇ ਬੰਦਗੀ ਕਰਕੇ ਹੀ ਰੱਬ ਦੇ ਪਿਆਰੇ ਸੰਸਾਰ ਵਿੱਚ ਪ੍ਰਗਟ ਹੋਏ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਉਹ ਭਗਤ ਛੁਪੇ ਹੋਏ ਨਹੀਂ ਨੇ, ਉਹਨਾਂ ਨੂੰ ਰੱਬ ਨੇ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ ਹੈ। ਹਰ ਕੀ ਭਗਤ ਮੁਕਤ ਬਹੁ ਕਰੇ, ਹਰੀ ਦੀ ਭਗਤੀ ਨੇ ਅਨੇਕਾਂ ਨੂੰ ਮੁਕਤ ਕੀਤਾ ਹੈ। ਜਿੰਨਿਆਂ ਦੀ ਵੀ ਕਲਿਆਣ ਹੋਈ ਉਹ ਹਰੀ ਦੀ ਭਗਤੀ ਕਰਕੇ ਹੀ ਹੋਈ ਹੈ। ਨਾਨਕ ਜਨ ਸੰਕੇਤੇ ਤਰੇ, ਮਹਾਰੇ ਕਹਿੰਦੇ ਭਗਤੀ ਕਰਨ ਵਾਲੇ ਰੱਬ ਦੇ ਪਿਆਰੇ, ਬੰਦਗੀ ਕਰਨ ਵਾਲਿਆਂ ਦਾ ਸੰਗ ਕਰਨ ਵਾਲੇ ਅਨੇਕਾਂ ਹੀ ਸੰਸਾਰ ਤੋਂ ਤਰੇ ਨੇ। ਪਾਰ ਜਾਤ ਇਹੋ ਹਰ ਕੋ ਨਾਮ, ਮਹਾਰੇ ਕਹਿੰਦੇ ਹਰੀ ਦਾ ਨਾਮ ਹੀ ਪਾਰ ਜਾਤ ਉਹ ਰੁੱਖ ਹੈ ਜਿਹੜਾ ਦੇਵਤਿਆਂ ਨੇ ਇੰਦਰ ਲੋਕ ਦੇ ਵਿੱਚ ਸਵਰਗ ਲੋਕ ਦੇ ਵਿੱਚ ਮੰਨਿਆ ਹੈ। ਵਿਚਾਰ ਇਹਦੀ ਲਮੇਰੀ ਹੈ, ਪਰ ਮਹਾਰਾਜ ਦੀ ਬਾਣੀ ਇੱਥੇ ਕਹਿ ਰਹੀ ਸਿੱਖ ਲਈ ਤਾਂ ਭਾਈ ਨਾਮ ਹੀ ਪਾਰ ਜਾਤ ਦਾ ਰੁੱਖ ਹੈ। ਕਾਮ ਤੇਨ ਹਰ ਹਰ ਗੁਣ ਗਾਮ, ਹਰ ਹਰ ਵਾਹਿਗੁਰੂ ਵਾਹਿਗੁਰੂ ਦੇ ਗੁਣ ਗਾਉਣੇ, ਗਾਮ ਤੋਂ ਭਾਵ ਹੁੰਦਾ ਟਿਕਾਣਾ, ਔਰ ਸਾਧ ਸੰਗਤ ਹੀ ਜਿੱਥੇ ਹਰ ਹਰ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ। ਗੁਰੂ ਕੇ ਸਿੱਖ ਲਈ ਇਹੋ ਕਾਮ ਤੇਨ ਗਊ ਹੈ। ਇਹ ਇੱਕ ਦੇਵਤਿਆਂ ਦੇ ਮੰਨੀ ਹੋਈ ਕਲਪ ਗਊ ਜਿਹੜੀ ਹੈ, ਅਤੇ ਜਿਹੜਾ ਪਾਰ ਜਾਤ ਕਲਪ ਬ੍ਰਿਕਸ਼ ਹੈ, ਮਹਾਰੇ ਕਹਿੰਦੇ ਪਾਰ ਜਾਤ ਵੀ ਗੁਰੂ ਦੇ ਸਿੱਖ ਲਈ ਨਾਮ ਹੈ, ਅਤੇ ਕਾਮ ਤਿੰਨ ਗਊ ਵੀ ਜਿਹੜੀ ਰੱਬ ਦੇ ਪਿਆਰਿਆਂ ਲਈ ਨਾਮ ਹੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਸਭ ਤੋਂ ਉੱਤਮ ਹਰੀ ਵਾਹਿਗੁਰੂ ਦੀ ਕਥਾ ਹੈ ਜਿਹੜੀ ਗੁਰੂ ਸਾਹਿਬ ਨੇ ਤੁਰਠ ਕੇ ਇਹ ਬਾਣੀ ਰਾਹੀਂ ਸਾਨੂੰ ਬਖਸ਼ੀ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਇਹ ਕਥਾ ਸਭ ਤੋਂ ਉੱਤਮ ਹੈ। ਵੈਸੇ ਇੰਨੀ ਸਮਰੱਥਾ ਤੇ ਨਹੀਂ ਕਿਸੇ ਵਿੱਚ ਇੱਕ ਜ਼ੁਬਾਨ ਦੇ ਨਾਲ ਕੋਈ ਰੱਬ ਦੀ ਗੱਲ ਪੂਰਨ ਤੌਰ 'ਤੇ ਬਿਆਨ ਕਰ ਸਕੇ, ਪਰ ਇਹ ਤਾਂ ਗੁਰੂ ਮਿੱਤਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੁਆਰਾ ਪਰਮਾਤਮਾ ਦੀ ਹੀ ਕਥਾ ਸੁਣਾਈ ਹੈ। ਇੱਕੋ ਅੰਕਾਰ ਤੋਂ ਲੈ ਕੇ 18:10-20 ਤੱਕ ਇਹ ਸਾਰੀ ਨਿਰੋਲ ਪਰਮਾਤਮਾ ਦੀ ਹੀ ਉਸਤਤ ਹੈ। ਇਸ ਕਰਕੇ ਸਭ ਤੋਂ ਉੱਤਮ ਹੈ ਹਰੀ ਦੀ ਕਥਾ। ਸੁਣ ਹਰ ਕਥਾ ਉਤਾਰੀ ਮੈਲ, ਜਿਸ ਕਥਾ ਨੂੰ ਸੁਣ ਕਰਕੇ ਮਨ ਦੀ ਮੈਲ ਉਤਰਦੀ ਹੈ। ਨਾਮ ਸੁਣਤ ਦਰਦ ਦੁੱਖ ਲੱਥਾ, ਨਾਮ ਨੂੰ ਸੁਣ ਕਰਕੇ ਸਾਰੇ ਦਰਦ ਤੇ ਦੁੱਖ ਜਿਹੜੇ ਹਨ ਜਨਮ ਮਰਨ ਦੇ, ਉਹ ਅਵਿਦਿਆ ਦੀ ਪੀੜ ਤੇ ਇਹ ਦੁੱਖ ਲੈ ਜਾਂਦੇ ਨੇ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਹੀ ਮਹਿਮਾ ਵਸਦੀ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤਾਂ ਦੇ ਪ੍ਰਤਾਪ ਕਰਕੇ ਸਾਰੇ ਪਾਪ ਨਾਸ਼ ਹੁੰਦੇ ਨੇ।
संत का संघ वड भागी पाई है। कई कहिंदे संत तां है ही नहीं जी, पर गुरु अर्जन देव साहब आप कह रहे ने संतां दा संघ वड्डियां भागां करके मिलदा है। पर नाल दस दिता महाराज जी ने संत है कौन है। महाराज कहिंदे ने नाम की महिमा संत रे दिवस है, जिन्हां दे हिरदे विच केवल तां केवल परमात्मा की महिमा ही वसदी, रब दी ही गल करदे ने, ओ संतां दा संघ वड्डियां भागां करके मिलदा है। संत की सेवा नाम त्याई है, संतां दी सेवा करके ही नाम नूं त्याउण दी जाच ओ दसदे ने, जां इह दसदे ने कि मनुखा जन्म बड़ा कीमती है, भाई नाम जप के ही इहनूं सफला कीता जा सकदा है। वैसे महाराज इह वी बख्शिश करदे ने नाम नूं त्याउणा ही इहो ही संतां दी सेवा है। जिस तरह संत बाबा बिशन सिंह जी मुराले वाले, उन्हां नूं गुरसिखां ने कहना कि सानूं तुसीं सेवा करन ही नहीं देंदे, जदों भी तुहाडी सेवा करन आउने आ सानूं तुसीं रोक देने हो। ते महापुरखां ने पंक्ति अक्सर पढ़ दिया करदे, संत की सेवा नाम ते आई है। परमात्मा दा नाम ही त्याउणा इहो ही संतां दी सेवा है। भाई नाम ते आया करो, वाहिगुरु जपया करो, नाम तुल का शबर ना होए, नाम दे तुल बराबर होर कोई भी जेड़ी वस्तु नहीं पहुंच सकती। नानक गुरमुख नाम पावै जन कोए, इस करके गुरमुखा ने नाम नू प्राप्त कीता है, पर ये कोई विरला ही है नाम पा

ਮਹਿਮਾ ਗਾਇਨ ਕੀਤੀ। ਜਿਸ ਤਰ੍ਹਾਂ ਪਹਿਲੀ ਅਸ਼ਟਪਦੀ ਵਿੱਚ ਪ੍ਰਭ ਕਹਿ ਸਿਮਰਨ, ਇਹ ਵੀ ਨਾਲ ਨਾਲ ਧਿਆਨ ਵਿੱਚ ਰੱਖਣਾ ਹੈ ਕਿ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ, ਉਚਾਰਨ ਵੀ ਨਾਲ ਉਹ ਧਿਆਨ ਵਿੱਚ ਹੋਵੇ। ਅਤੇ ਇੱਥੇ ਬਹੁਤੇ ਪ੍ਰੇਮੀ ਜਿਹੜੇ ਨੇ ਉਹ ਕੇ ਸ਼ਬਦ ਪੜ੍ਹਦੇ ਨੇ, ਇਹ ਧਿਆਨ ਵਿੱਚ ਰੱਖਣਾ। ਪ੍ਰਭ ਕਹਿ ਸਿਮਰਨ, ਜਿੱਥੇ ਦਲਾਈਆਂ ਲੱਗੀਆਂ ਨੇ ਉਹ ਦਲਾਵਾਂ ਦਾ ਹੀ ਉਚਾਰਨ ਕਰਨਾ ਹੈ। ਔਰ ਇਸ ਅਸ਼ਟਪਦੀ ਦੇ ਅੰਦਰ ਵੀ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਬਿਆਨ ਕੀਤੀ ਹੈ। ਨਾਮ ਤੁਲਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਕੋਈ ਵੀ ਵਸਤੂ, ਕੋਈ ਵੀ ਪੂਜਾ, ਕਿਸੇ ਤਰ੍ਹਾਂ ਦਾ ਕਰਮ ਕਾਂਡ ਉਹ ਨਹੀਂ ਪਹੁੰਚ ਸਕਦਾ। ਕੋਈ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਪ੍ਰਾਪਤ ਕੀਤਾ ਹੈ। ਆਪਾਂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ 'ਚ ਇਹੋ ਬੇਨਤੀ ਕਰਨੀ, ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਸਾਡੀ ਝੋਲੀ ਵੀ ਨਾਮ ਦੀ ਦਾਤ ਪਾਓ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੱਥੇ ਆਪਾਂ ਦੂਜੀ ਅਸ਼ਟਪਦੀ ਸਰਵਣ ਕੀਤੀ, ਸੰਪੂਰਨ ਹੋਈ ਹੈ। ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਨਾਮ ਤੁਲ ਕਾ ਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ, ਸਬਦੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣ ਹੋ ਸੰਤ ਹੋ, ਸਬਦ ਤਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ

ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀ

ਜਾਏ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਅਰਦਾਸ ਹੈ ਮਹਾਰਾਜ ਅਮਨਦੀਪ ਕੌਰ ਤਿਨ੍ਹਾਂ ਵੱਲੋਂ ਗੁਰ ਕੀਰਤ ਸਿੰਘ ਨੂੰ ਤੰਦਰੁਸਤੀ ਮਿਲਣ ਤੇ ਮਹਾਰਾਜ ਸ਼ੁਕਰਾਨੇ ਵਜੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾਉਂਦੇ ਹਨ ਅਤੇ ਮਹਾਰਾਜ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਜਗਦੇਵ ਸਿੰਘ ਚੀਮਾ ਅਤੇ ਮਹਾਰਾਜ ਚਰਨਜੀਤ ਕੌਰ ਚੀਮਾ ਤਿਨ੍ਹਾਂ ਵੱਲੋਂ ਅਰਦਾਸ ਬੇਨਤੀ ਹੈ ਆਪਣੇ ਬੇਟੇ ਜਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਮਹਾਰਾਜ ਆਪ ਦੀ ਜੇ ਚਰਨਾਂ ਚ ਸੇਵਾ ਕਰਵਾ ਰਹੇ ਹਨ ਕਿਰਪਾ ਕਰਨੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕ ਪਰਿਵਾਰ ਦੀਆਂ ਝੋਲੀਆਂ ਭਰ ਕੇ ਨਿਵਾਜਣਾ
आप जी दी पवित्र हजूरी अंदर पंचामृत श्री कड़ाह प्रसाद जी दी देख सजा के हाजिर है। आप जी दे दर प्रवान होवे, दर प्रवानिया होया प्रसाद संगत विच वरताउण दी आग्या बख्शो, पवित्र हुक्मनामे दी दात बख्शो, हुक्मनामे ते चलण दी समर्था बख्शो। सही प्यारे मेल जिन्हां मिलिया तेरा नाम चेतावे, नानक नाम चढ़दी कला तेरे भाणे सरबत। वाहिगुरु जी का खालसा, वाहिगुरु जी की। दोहरा आग्या पई अकाल की, सब सिखन को हुक्म है। गुरु ग्रंथ जी मान्यो,

ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਹਰਮਿੱਤਰ ਸਿੰਘ ਜੀ, ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ, ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣ ਜਾ ਰਿਹਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ,

ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ

है अशरण शरण औ निर्धन कौ है धन एक अंदन की औ कृपन कृपाल है।

ਨੂੰ ਵਿਸਾਰ ਕੇ ਸੰਗਤ ਤੋਂ ਦੂਰ ਜਾ ਕੇ ਜੀਵਨ ਤ੍ਰਿਕਾਰ ਬਣ ਜਾਂਦਾ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਕਾਰ ਹੈ ਨਾਮ ਨੂੰ ਵਿਸਾਰ ਕੇ ਸੋਣਾ, ਖਾਣਾ, ਪੀਣਾ। ਪਰ ਹੁਣ ਗੁਰੂ ਸਾਹਿਬ ਨੇ ਇਹ ਤਰਸ ਕੀਤਾ, ਆਪੇ ਸੰਗਤ ਸਦ ਬਹਾਲੈ, ਪੂਰਬਲਾ ਕਰਮ ਪ੍ਰਗਟ ਹੋਣ ਕਰਕੇ ਆਪ ਹੀ ਸੰਗਤ ਵਿੱਚ ਲੈ ਆਉਂਦਾ ਔਰ ਇੱਥੇ ਲਿਆ ਕਰਕੇ ਫਿਰ ਸਾਨੂੰ ਭੁੱਲਿਆਂ ਨੂੰ ਇਹ ਪ੍ਰਣ ਚੇਤਾ ਕਰਾਇਆ, ਇਕਰਾਰ ਚੇਤਾ ਕਰਾਇਆ। ਚੇਤਾ ਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ, ਚੇਤੇ ਹੈ ਕੀਤਾ ਹੋਇਆ ਕਰਾਰ, ਜੋ ਮਾਂ ਦੀ ਗਰਭ ਦੇ ਵਿੱਚ ਕੀਤਾ ਸੀ ਤੂੰ ਚੇਤੇ ਕਰ। ਉਸ ਧਣੀ ਪਰਮਾਤਮਾ ਨੂੰ ਕਿਉਂ ਭੁਲਾਈ ਬੈਠਾ ਹੈ? ਇਹਨਾਂ ਚੰਦ ਦਿਨਾਂ ਦੀ ਇਸ ਜ਼ਿੰਦਗਾਨੀ ਦੇ ਲਈ ਨੇਤਰ ਫੋਰ ਦੇ ਵਿੱਚ ਜਿਹੜੇ ਸੁੱਖ ਨਾਸ ਹੋਣ ਵਾਲੇ ਨੇ ਉਹਨਾਂ ਕਰਕੇ ਤੂੰ ਸਦੀਵ ਸੁੱਖ ਦੇਣ ਵਾਲਾ ਜਿਹੜਾ ਨਾਮ ਹੈ ਉਹ ਵਿਸਾਰ ਦਿੱਤਾ। ਇਹੋ ਹੀ ਸਭ ਤੋਂ ਵੱਡੀ ਭੁੱਲ ਸੀ। ਨਾਮ ਵਿਸਾਰ ਕੀਏ ਰਸ ਭੋਗ, ਸੁੱਖ ਸੁਪਨਾ ਨਹੀਂ ਤਨ ਮਹਿਰੋਗ। ਕੀਤਾ ਹੋਇਆ ਕਰਾਰ ਔਰ ਜਿਹਦੇ ਨਾਲ ਜੀਵ ਦਾ ਵਜੂਦ ਬਣਿਆ ਸੀ ਪਰਮਾਤਮਾ ਦੇ ਨਾਮ ਦੇ ਨਾਲ, ਉਹਨੂੰ ਵਿਸਾਰਨ ਕਰਕੇ ਜੀਵ ਦੁਖੀ ਹੋਇਆ। ਔਰ ਜਿੱਧਰ ਵੀ ਸੰਸਾਰ ਵੱਲ ਝਾਤ ਮਾਰ ਕੇ ਦੇਖੋ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਕਿਉਂਕਿ ਵਜੂਦ ਤੋਂ ਦੂਰ ਜਾਣ ਕਰਕੇ ਖੁਆਰੀ ਹੈ। ਫੁੱਲ ਦੀ ਸੁਗੰਧੀ, ਉਹਦੀ ਸੁੰਦਰਤਾ, ਉਹਦੀ ਕੋਮਲਤਾ ਕੇਵਲ ਪਾਣੀ ਕਰਕੇ ਹੈ। ਜਿਸ ਦਿਨ ਫੁੱਲ ਨੂੰ ਪਾਣੀ ਤੋਂ ਵੱਖ ਕੀਤਾ, ਉਸ ਦੀ ਸੁਗੰਧੀ ਅਤੇ ਉਸ ਦੀ ਸੁੰਦਰਤਾ ਸਾਰਾ ਕੁਝ ਹੀ ਨਿਸ਼ਤੇ ਨਾਬੂਦ ਹੋ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੇ ਬਹੁਤ ਸੁੰਦਰ ਲਿਖਿਆ ਪੰਜਾਬੀ ਦੇ ਵਿੱਚ, ਉਹਨਾਂ ਦੀਆਂ ਇਹ ਸਤਰਾਂ ਹਨ। ਉਦਾਹਰਨ ਉਹਨਾਂ ਨੇ ਫੁੱਲ ਦੀ ਲਈ ਹੈ, ਪਰ ਸੰਬੋਧਨ ਇਸ ਜੀਵ ਨੂੰ ਕੀਤਾ ਹੈ ਕਿ ਪਰਮਾਤਮਾ ਤੋਂ ਦੂਰ ਜਾ ਕਰਕੇ ਖੁਆਰੀ ਹੈ। ਉਹ ਬਚਨ ਹਨ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਲੱਖਾਂ ਗਾਹਕ ਸੁੰਘਣ ਆ ਕੇ ਖਾਲੀ ਇੱਕ ਨਾ ਜਾਈ। ਜੇ ਇਕੱਲਾ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਖਿੰਡ ਜਾਈ। ਬੜਾ ਵੱਡਾ ਗਿਆਨ ਇਹਨਾਂ ਸਤਰਾਂ ਵਿੱਚ ਦਿੱਤਾ ਹੈ ਕਿ ਫੁੱਲ ਤੋੜਨ ਵਾਲੇ ਨੂੰ ਕਹਿੰਦਾ ਹੈ ਕਿ ਭਰਾਵਾ ਮੈਨੂੰ ਟਾਹਣੀ ਨਾਲੋਂ ਨਾ ਤੋੜ, ਕਿਉਂਕਿ ਜਿੰਨਾ ਚਿਰ ਮੈਂ ਟਾਹਣੀ ਦੇ ਨਾਲ ਜੁੜਿਆ ਹਾਂ ਮੈਂ ਮਹਿਕ ਖਿਲਾਰ ਰਿਹਾ ਹਾਂ। ਲੱਖਾਂ ਹੀ ਲੋਕ ਆਉਂਦੇ ਨੇ ਮੇਰੀ ਮਹਿਕ ਨੂੰ ਲੈ ਕਰਕੇ ਸੁੱਖ ਮਾਣਦੇ ਨੇ, ਪਰ ਜੇ ਤੂੰ ਇਕੱਲਾ ਮੈਨੂੰ ਤੋੜ ਕੇ ਲਿਜਾਵੇਂਗਾ ਮੈਂ ਕੁਝ ਸਮਾਂ ਤੇਰੇ ਘਰ ਦਾ ਸ਼ਿੰਗਾਰ ਤਾਂ ਬਣਾਂਗਾ, ਪਰ ਥੋੜ੍ਹੇ ਸਮੇਂ ਬਾਅਦ ਮੇਰਾ ਰੂਪ, ਮੇਰੀ ਮਹਿਕ, ਸਾਰਾ ਕੁਝ ਹੀ ਖਿੰਡ ਜਾਵੇਗਾ। ਇਸੇ ਕਰਕੇ ਭਾਈ ਵੀਰ ਸਿੰਘ ਜੀ ਨੇ ਇਹਨਾਂ ਸਤਰਾਂ ਰਾਹੀਂ ਗਿਆਨ ਦਿੱਤਾ ਕਿ ਜਿੰਨਾ ਚਿਰ ਜੀਵ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ ਇਸ ਨੂੰ ਸਾਰੇ ਹੀ ਸੁੱਖ ਨੇ। ਭਗਤੀ ਦੀ ਖੁਸ਼ਬੋ ਇਹਦੇ ਅੰਦਰ ਹੋਣ ਕਰਕੇ ਜਿਹੜਾ ਵੀ ਇਹਦੇ ਪਾਸ ਚੱਲ ਕੇ ਆਵੇਗਾ ਉਹਨੂੰ ਸੁੱਖ ਹੀ ਦੇਵੇਗਾ। ਰੱਬ ਦੇ ਪਿਆਰਿਆਂ ਦਾ ਔਰਾ ਬਹੁਤ ਕਮਾਲ ਦਾ ਹੁੰਦਾ। ਸੰਸਾਰ ਦੁਖੀ ਹੈ ਔਰ ਜਦੋਂ ਸਾਰੇ ਪਾਸੋਂ ਟੁੱਟ ਜਾਂਦਾ ਹੈ ਨਾ, ਉਦੋਂ ਰੱਬ ਦੇ ਪਿਆਰੇ ਸੰਤ ਜਨ ਬੰਦਗੀ ਵਾਲਿਆਂ ਦੇ ਕੋਲ ਜਾ ਕੇ ਬੈਠਦਾ ਹੈ ਔਰ ਬੰਦਗੀ ਕਰਨ ਵਾਲੇ ਹੀ ਫਿਰ ਉਹਨਾਂ ਨੂੰ ਧੀਰਜ ਦਿੰਦੇ ਨੇ। ਟੁੱਟਿਆਂ ਹੋਇਆਂ ਨੂੰ ਪਰਮਾਤਮਾ ਦੀ ਭਗਤੀ ਦੇ ਨਾਲ ਜੋੜ ਕੇ ਉਹਨਾਂ ਦੇ ਅੰਦਰ ਵੀ ਭਗਤੀ ਦੀ ਮਹਿਕ ਭਰ ਦਿੰਦੇ ਹਨ, ਜਿਸ ਸਦਕਾ ਉਹਨਾਂ ਨੂੰ ਫਿਰ ਜੀਵਨ ਦੇ ਵਿੱਚ ਧੀਰਜ ਮਿਲ ਜਾਂਦੀ ਹੈ, ਆਸਰਾ ਮਿਲ ਜਾਂਦਾ ਹੈ। ਪਰ ਜਿਨ੍ਹਾਂ ਨੂੰ ਇਹ ਆਸਰਾ ਨਹੀਂ ਮਿਲਦਾ ਉਹ ਜਦੋਂ ਟੁੱਟਦੇ ਨੇ ਅਖੀਰ ਹਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਬੈਠਦੇ ਨੇ। ਔਰ ਅੱਜ ਤੁਸੀਂ ਦੇਖੋਗੇ
ਵਿਦੇਸ਼ਾਂ ਦੇ ਵਿੱਚ, ਖਾਸ ਕਰਕੇ ਜਿਨ੍ਹਾਂ ਦੇਸ਼ਾਂ ਨੇ ਬਹੁਤ ਤਰੱਕੀਆਂ ਕੀਤੀਆਂ ਉਹਨਾਂ ਦੇ ਦੇਸ਼ਾਂ ਦਾ ਡਾਟਾ ਕੱਢ ਕੇ ਦੇਖ ਲਓ, ਸਭ ਤੋਂ ਵੱਧ ਜੀਵਨ ਲੀਲਾ ਖਤਮ ਕਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਬਹੁਤੀ ਤਰੱਕੀ ਕੀਤੀ ਸੀ। ਤਰੱਕੀ ਕਰਦਿਆਂ ਕਰਦਿਆਂ ਸੰਸਾਰ ਨੂੰ ਖੋਜਦਿਆਂ ਖੋਜਦਿਆਂ ਇੰਨੀ ਅੱਗੇ ਲੰਘ ਗਏ ਕਿ ਆਪਣੇ ਆਪ ਨੂੰ ਖੋਜਣਾ ਹੀ ਭੁੱਲ ਗਏ। ਮਹਾਰਾਜ ਜੀ ਨੇ ਫਿਰ ਸਾਨੂੰ ਚੇਤੇ ਕਰਾਇਆ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਹੋਇਆਂ ਨੂੰ ਸਤਿਗੁਰੂ ਜੀ ਨੇ ਇਹ ਗਿਆਨ ਦਿੱਤਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅੱਜ ਸੰਸਾਰ ਵਿੱਚ ਬੰਦਾ ਪਰੇਸ਼ਾਨ ਹੀ ਤਾਂ ਹੈ ਕਿ ਅਸਲ ਵਿੱਚ ਜੋ ਖੋਜਣਾ ਸੀ ਉਹਨੇ ਖੋਜਿਆ ਹੀ ਨਹੀਂ। ਦੁਨੀਆਂ ਭਰ ਦੇ ਵਿੱਚ ਵੱਡੀਆਂ ਵੱਡੀਆਂ ਖੋਜਾਂ ਬੰਦੇ ਨੇ ਕੀਤੀਆਂ ਨੇ, ਪਰ ਸੰਸਾਰ ਤੋਂ ਨਿਰਾਸ਼ ਕਿਉਂ ਤੁਰਿਆ? ਕਿਉਂਕਿ ਅਸਲ ਵਿੱਚ ਜਿਹੜੀ ਖੋਜਣ ਵਾਲੀ ਚੀਜ਼ ਸੀ ਉਹਨੂੰ ਖੋਜਿਆ ਹੀ ਨਾ। ਖੋਜਣਾ ਸੀ ਮਨੁੱਖ ਨੇ ਆਪਣੇ ਆਪ ਨੂੰ, ਆਪਣੇ ਹਿਰਦੇ ਘਰ ਵਿੱਚੋਂ ਬ੍ਰਹਮ ਦੀ ਪ੍ਰਾਪਤੀ ਵਾਸਤੇ ਸ਼ਬਦ ਦੁਆਰਾ ਜਿਨ੍ਹਾਂ ਨੇ ਹਿਰਦੇ ਘਰ ਵਿੱਚ ਖੋਜ ਕੀਤੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਭਾਵ ਹੈ। ਉਹਨਾਂ ਨੇ ਆਪਣੇ ਹਿਰਦੇ ਘਰ ਵਿੱਚ ਬ੍ਰਹਮ ਦੇਖਿਆ, ਪਰ ਇਹ ਬ੍ਰਹਮ ਦਿਖਾਇਆ ਕਿੰਨੇ? ਇਹ ਤਾਂ ਸਾਡੇ ਗੁਰੂ ਨੇ ਹੀ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਗੁਰ ਘਰ ਹੀ ਮਾਹੇ ਦਿਖਾਇਆ ਥਾ, ਜਿਹੜੇ ਜੀ ਭੁੱਲੇ ਬੈਠੇ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਚੇਤੇ ਕਰਾਇਆ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ, ਪਰਮਾਤਮਾ ਦੀ ਭਗਤੀ ਲਈ, ਸਿਮਰਨ ਦੇ ਲਈ ਸਾਨੂੰ ਮਿਲਿਆ ਸੀ। ਜੇ ਉਹਦੇ ਸਿਮਰਨ ਨਾਲ ਜੁੜ ਕੇ ਰਹਿੰਦੇ ਤਾਂ ਫਿਰ ਸਾਰੇ ਹੀ ਸੁੱਖ ਸਨ। ਜੇ ਸਦੀਵੀ ਸੁੱਖ ਚਾਹੁੰਦੇ ਹੋ ਤਾਂ ਫਿਰ ਮਹਾਰਾਜ ਜੀ ਨੇ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੋੜਿਆ ਹੈ, ਇਹੋ ਹੀ ਮਾਰਗ ਦੱਸਿਆ ਹੈ ਸੁੱਖ ਲੈਣ ਦੇ ਵਾਸਤੇ, ਆਤਮਕ ਸੁੱਖ ਦੀ ਪ੍ਰਾਪਤੀ ਵਾਸਤੇ। ਉਹ ਮਾਰਗ ਹੈ ਪ੍ਰੇਮਾ ਭਗਤੀ ਦਾ। ਮਹਾਰਾਜ ਦੇ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਇਹ ਜਿਹੜੀ ਪੌੜੀ ਹੈ ਧਰਮ ਦਾ ਮਾਰਗ, ਸੰਤ ਕੀ ਪੌੜੀ ਜਿਹੜੀ ਹੈ, ਧਰਮ ਕੀ ਪੌੜੀ, ਸੰਤਾਂ ਦਾ ਰਸਤਾ ਇਹੋ ਹੈ। ਪਰ ਕਿਸੇ ਵਿਰਲੇ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਰਸਤਾ ਪ੍ਰਾਪਤ ਹੋਇਆ, ਪਰ ਇਹ ਰਸਤਾ ਗੁਰੂ ਸਾਹਿਬ ਨੇ ਤੁਰਟ ਕੇ ਕਿਰਪਾ ਕਰਕੇ ਦੱਸਿਆ ਹੈ। ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰੇਮਾ ਭਗਤੀ ਦਾ ਮਾਰਗ ਪ੍ਰਾਪਤ ਹੋਣ ਕਰਕੇ ਉਹਨਾਂ ਨੇ ਆਪਣੇ ਮਕਸਦ ਨੂੰ ਪਛਾਣਿਆ ਹੈ, ਅਤੇ ਉਹ ਇਸ ਸਰੀਰ ਦੇ ਹੁੰਦਿਆਂ ਹੋਇਆਂ ਹੀ ਉਹ ਰੱਬ ਦੀ ਪ੍ਰਾਪਤੀ ਵਾਲੇ ਹੋ ਗਏ। ਉਹਨਾਂ ਨੇ ਇਹ ਬਚਨ ਕਹੇ ਨੇ, ਮੋਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਜਾਣੀ ਕਿ ਜਿਉਂਦਿਆਂ ਜੀ ਇਸ ਦੇਹੀ ਦੇ ਵਿੱਚ ਰਹਿ ਕੇ ਹੀ ਰੱਬ ਦੇ ਪਿਆਰੇ, ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਮੁਕਤ ਹੋਏ, ਉਹਨਾਂ ਦਾ ਉਧਾਰ ਹੋਇਆ। ਆਓ ਗੁਰਸੰਗਤ ਜੀ, ਚੱਲ ਰਹੀ ਲੜੀਵਾਰ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ, ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਹੈ। ਗੁੱਜੇ ਭੇਦ ਉਹ ਵੀ ਭਾਈ ਗੁਰਦਾਸ ਜੀ ਦੀ ਬਾਣੀ ਹੀ ਖੋਲ ਰਹੀ ਹੈ, ਕਿਉਂਕਿ ਕਿੰਨੇ ਕਿੰਨੇ ਦ੍ਰਿਸ਼ਟਾਂਤ ਦੇ ਕਰਕੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਸਮਝਾ ਦਿੱਤੀ। ਔਰ ਦ੍ਰਿਸ਼ਟਾਂਤ ਦੇਣ ਦਾ ਭਾਵ ਸੀ ਕਿ ਤੈਨੂੰ ਜੀਵਨ ਵਿੱਚੋਂ ਇਹ ਗੱਲ ਭੁੱਲੇ ਹੀ ਨਾ। ਇੱਕ ਵਾਰ ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੱਲ ਰਹੀ ਲੜੀਵਾਰ ਕਵਿਤ ਸਵਈਆਂ ਦੀ ਕਥਾ, 387 ਨੰਬਰ ਕਵਿਤ ਸਵਈਆ ਆਪਾਂ ਹੁਣੇ ਸਰਵਣ ਕੀਤਾ ਹੈ। ਪਿਛਲੇ ਦੀਵਾਨਾਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਜਿਹੜਾ ਆਪਾਂ ਕੱਲ੍ਹ ਕਵਿਤ ਸਵਈਆ ਸਰਵਣ ਕੀਤਾ ਹੈ, ਸਾਨੂੰ ਸਾਕਤਾਂ ਦੀ ਸੰਗਤ ਤੋਂ ਬਚਾਉਣ ਦੇ ਲਈ ਪ੍ਰੇਰਨਾ ਦਿੱਤੀ ਹੈ ਕਿ ਸਾਕਤ ਬੰਦੇ ਦੀ ਸੰਗ, ਉਸ ਦੀ ਸੰਗਤ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਉਹਨਾਂ ਸਾਕਤਾਂ ਨੂੰ ਹੀ ਬਾਣੀ ਦੇ ਵਿੱਚ ਪਤਿਤ ਕਿਹਾ ਹੈ, ਉਹਨਾਂ ਸਾਕਤਾਂ ਨੂੰ ਹੀ ਗੁਰਬਾਣੀ ਦੇ ਵਿੱਚ ਨਿਗੁਰੇ ਕਿਹਾ ਹੈ, ਜਿਹੜੇ ਗੁਰੂ ਵਾਲੇ ਨਹੀਂ ਬਣੇ,
ਜਿਹੜੇ ਸਾਕਤ ਬੰਦੇ ਨੀਚ ਕੰਮਾਂ ਨੂੰ ਕਰਕੇ ਇਖਲਾਕ ਤੋਂ ਡਿੱਗੇ ਪਏ ਨੇ, ਜ਼ਮੀਰ ਦੇ ਮਰੇ ਹੋਏ, ਉਹਨਾਂ ਨੂੰ ਹੀ ਪਤਿਤ ਕਿਹਾ ਹੈ। ਭਾਈ ਗੁਰਦਾਸ ਜੀ ਨੇ ਕੱਲ੍ਹ ਆਪਾਂ ਬੱਚਿਆਂ ਨੂੰ ਪੜ੍ਹੇ ਸਨ ਉਹਨਾਂ ਦੇ ਕਿ ਸੁਚੇਤ ਕੀਤਾ ਕਿ ਉਹਨਾਂ ਸਾਕਤ ਬੰਦਿਆਂ ਦੀ ਸੰਗਤ ਵਿੱਚ ਨਾ ਬੈਠੀ। ਜੇ ਸੰਗਤ ਕਰਨੀ ਹੈ ਤਾਂ ਕਮਾਈ ਵਾਲੇ ਦੀ ਕਰੀ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਜੇ ਸੰਗਤ ਕਰਨੀ ਹੈ ਬੰਦਗੀ ਵਾਲੇ ਦੀ ਕਰ, ਜਿਹਦੀ ਸੰਗਤ ਵਿੱਚ ਜਾ ਕਰਕੇ ਦਿਨ ਦਿਨ ਦੂਨਾ ਹੇਤ, ਹੇਤ ਨਾਮ ਹੈ ਪ੍ਰੇਮ ਦਾ। ਜਿਉਂ ਜਿਉਂ ਕਮਾਈ ਵਾਲੇ ਦੀ ਸੰਗਤ ਕਰੇਗਾ ਤਿਉਂ ਤਿਉਂ ਰੱਬ ਦੇ ਨਾਲ ਹਰ ਦਿਨ ਤੇਰੇ ਮਨ ਦੇ ਵਿੱਚ ਪ੍ਰੇਮ ਵਧੇਗਾ। ਪਰ ਸਾਕਤ ਬੰਦਾ ਕਾਲੀ ਕੰਬਲੀ ਦੀ ਤਰ੍ਹਾਂ ਹੈ। ਭਗਤ ਕਬੀਰ ਸਾਹਿਬ ਕਥਨ ਕਰਦੇ, ਜਿੰਨੀ ਮਰਜ਼ੀ ਧੋ ਲਓ ਉਹ ਕਾਲੀ ਕੰਬਲੀ ਕਦੇ ਚਿੱਟੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਕਤ ਬੰਦਾ ਹੈ, ਉਹ ਆਪਣਾ ਸੁਭਾਅ ਛੱਡਣ ਨੂੰ ਤਿਆਰ ਹੀ ਨਹੀਂ। ਜਿੰਨਾ ਮਰਜ਼ੀ ਉਹਨੂੰ ਸੰਗਤ ਵੱਲ ਪ੍ਰੇਰ ਕੇ ਲਿਆਓ ਪਰ ਉਹ ਸਾਕਤ ਬੰਦਾ ਆਪਣਾ ਸੁਭਾਅ ਨਹੀਂ ਛੱਡਦਾ। ਇਹ ਤਾਂ ਆਪਾਂ ਕੱਲ੍ਹ ਸਰਵਣ ਕੀਤੀ ਸੀ ਵਿਚਾਰ, ਪਰ ਨਾਲ ਹੀ ਭਾਈ ਗੁਰਦਾਸ ਜੀ ਨੇ ਅੱਜ ਵਾਲੇ ਕਵਿਤ ਸਵਈਏ ਅੰਦਰ ਬੜਾ ਵੱਡਾ ਗਿਆਨ ਦਿੱਤਾ ਹੈ, ਬੜੀ ਵੱਡੀ ਧੀਰਜ ਦਿੱਤੀ ਹੈ। ਉਹ ਰੱਬ ਦੇ ਪਿਆਰੇ, ਉਹਨਾਂ ਦਾ ਹਿਰਦਾ ਹੁੰਦਾ ਪਰਉਪਕਾਰੀ। ਜਦੋਂ ਭਾਈ ਗੁਰਦਾਸ ਜੀ ਨੇ ਬਚਨ ਕਹੇ ਨਾ ਕਿ ਸਾਕਤ ਦੇ ਸੰਗ ਤੋਂ ਬਚਿਓ, ਤੇ ਨਾਲ ਹੀ ਅੰਦਰ ਭਰਿਆ ਆ, ਇਸ ਕਰਕੇ ਕਿ ਉਹ ਸਾਕਤ ਦਾ ਉਧਾਰ ਕਿੱਦਾਂ ਹੋਵੇਗਾ। ਸਾਧ ਸੰਗਤ ਜੀ, ਇਹ ਪਰਉਪਕਾਰ ਰੱਬ ਦੇ ਪਿਆਰੇ ਹੀ ਕਰ ਸਕਦੇ ਨੇ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਕਿਉਂਕਿ ਸੰਸਾਰ ਪਤਤ ਪਾਵਨ ਨਹੀਂ ਹੈ। ਭਾਈ ਗੁਰਦਾਸ ਜੀ ਦੱਸਦੇ ਕਹਿੰਦੇ ਉਹਦਾ ਵੀ ਉਧਾਰ ਹੋਣਾ ਚਾਹੀਦਾ ਹੈ, ਸਾਕਤ ਬੰਦੇ ਦਾ, ਨਿਗੁਰੇ ਦਾ। ਕਿੱਦਾਂ ਉਧਾਰ ਹੋਵੇਗਾ ਉਹ ਅੱਜ ਵਾਲੇ ਕਵਿਤ ਸਵਈਏ ਦੇ ਅੰਦਰ ਸਿੱਖਿਆ ਦਿੱਤੀ ਹੈ। ਕਹਿਣ ਲੱਗੇ ਕਿ ਔਗਣਾਂ ਦੇ ਨਾਲ ਭਰਿਆ ਹੋਵੇ ਕੋਈ, ਜਿੰਨਾ ਮਰਜ਼ੀ ਕੋ ਖਲਾਕ ਤੋਂ ਡਿੱਗਾ ਹੋਵੇ, ਪਤਤ ਹੋਵੇ, ਜਿਹਨੂੰ ਸੰਸਾਰ ਦੇ ਲੋਕ ਆਪਣੇ ਲਾਗੇ ਬਿਠਾਉਣਾ ਵੀ ਪਸੰਦ ਨਾ ਕਰਨ। ਕਿਉਂਕਿ ਜੀਵ ਜਿਹੜਾ ਸੁਭਾਅ ਦਾ ਚੰਗਾ ਹੈ, ਚੰਗੇ ਜੀਵਨ ਵਾਲਾ ਹੈ, ਹਰ ਬੰਦਾ ਚਾਹੁੰਦਾ ਹੈ ਕਿ ਮੈਂ ਇਹਦੇ ਲਾਗੇ ਬੈਠਾ। ਪਰ ਜਿਹੜਾ ਇਖਲਾਕ ਤੋਂ ਡਿੱਗ ਜਾਂਦਾ, ਜਿਹਦਾ ਕਰੈਕਟਰ ਹੀ ਨਹੀਂ ਚੰਗਾ, ਜਿਹਦੇ ਕੋਲ ਬੈਠੇ ਉਹ ਪਾਦ ਖੜੇ ਹੋਣ, ਬੰਦਾ ਚਾਹੁੰਦਾ ਹੈ ਕਿ ਮੈਂ ਇਹਦੇ ਤੋਂ ਪਾਸੇ ਹੋ ਜਾਵਾਂ। ਪਰ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਲੋਕ ਚੰਗੇ ਚੰਗੇ ਸਿੱਕੇ ਗੱਲੇ ਦੇ ਵਿੱਚ ਪਾਉਂਦੇ ਨੇ, ਖੋਟੇ ਬਾਹਰ ਸੁੱਟ ਦਿੱਤੇ ਜਾਂਦੇ ਨੇ। ਪਰ ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਰੂਪ ਨੇ ਸਤਿਗੁਰੂ, ਤੇ ਪਰਮਾਤਮਾ ਦਾ ਐਸਾ ਬਿਰਧ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਬਚਨ ਕਹੇ ਨੇ, ਦੇਵਾ ਪਾਹਨ ਤਾਰੀ ਅਲੇ। ਵਾਹਿਗੁਰੂ ਪਰਮੇਸ਼ਰ ਤੇਰਾ ਨਾਮ ਤੇ ਪੱਥਰਾਂ ਨੂੰ ਵੀ ਤਾਰਦਾ ਹੈ। ਰਾਮ ਕਹਿਤ ਜਨ ਕਸ ਨਾ ਤਰੇ, ਫਿਰ ਜਿਨ੍ਹਾਂ ਨੇ ਤੇਰਾ ਨਾਮ ਆਪਣੀ ਰਸਨਾ ਤੇ ਰੱਖ ਲਿਆ ਉਹ ਸੰਸਾਰ ਤੋਂ ਕਿਉਂ ਨਹੀਂ ਤਰਨਗੇ। ਜੇ ਤੇਰਾ ਨਾਮ ਪੱਥਰਾਂ ਨੂੰ ਪਾਰ ਲੰਘਾਉਣ ਵਾਲਾ ਹੈ ਤੇ ਫਿਰ ਤੇਰਾ ਨਾਮ, ਮੈਨੂੰ ਇੰਨਾ ਭਰੋਸਾ ਹੈ ਕਿ ਜਿਹੜੇ ਇੱਕ ਵਾਰ ਆਪਣੀ ਰਸਨਾ ਦੇ ਨਾਲ ਜਪਣਗੇ ਨਾ ਸਤਨਾਮ ਸ਼੍ਰੀ ਵਾਹਿਗੁਰੂ, ਜਨ ਕਸ ਨਾ ਤਰੇ, ਜਿਨ੍ਹਾਂ ਦੀ ਰਸਨਾ ਤੇ ਅਖੀਰਲੀ ਵਾਰੀ ਵੀ ਪਰਮਾਤਮਾ ਦਾ ਨਾਮ ਉਹਨਾਂ ਨੂੰ ਚੇਤੇ ਆਇਆ, ਉਹਨਾਂ ਇਖਲਾਕ ਤੋਂ ਡਿੱਗੇ ਹੋਏ, ਉਹਨਾਂ ਦੀ ਗੱਲ ਭਗਤ ਨਾਮਦੇਵ ਸਾਹਿਬ ਨੇ ਇੱਥੇ ਕੀਤੀ ਹੈ। ਤਾਰੀ ਲੇ ਗਨਕਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀਅਲੇ। ਅਖੀਰਲੇ ਸਮੇਂ ਵੀ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਸੁੱਧ ਆਈ, ਜਿਹੜੇ ਖਲਾਕ ਤੋਂ ਡਿੱਗੇ ਹੋਏ ਸਨ, ਜਿਨ੍ਹਾਂ ਦੇ ਕੋਲ ਕੋਈ ਬੈਠਣਾ ਵੀ ਪਸੰਦ ਨਹੀਂ ਸੀ ਕਰਦਾ, ਤੇਰੇ ਨਾਮ ਨੇ ਤਾਂ ਉਹਨਾਂ ਨੂੰ ਵੀ ਤਾਰ ਲਿਆ। ਤਾਰੀ ਲੇ ਗਨਕਾ, ਕੌਣ ਉਹਨੂੰ ਚੰਗਾ ਕਹਿੰਦਾ ਸੀ? ਬਿਨ ਰੂਪ ਕੁਬਜਾ,
खूब ज्यादा तो कोई रूप भी चंगा नहीं सी, कोई रूप भी सोहना नहीं सी, कुब पिया होया। बिन रूप कुब जा ब्याद अजामल तारीए ले, वह ब्याद जेड़ा हर रोज उठते सार शिकार लई निकलदा सी। और अजामल वड्डा पापी जिन्हों नगर चो ही निकाला दिता होया सी, पर तेरे नाम ने वड्डे वड्डे पापी भी तार ले। कौन को कलंक रहे ओ राम नाम लेत ही, पातत पवित पहे राम कहत ही। केड़ा कलंक उन्हां दे मथे रिया जिन्हां ने तेरे नाम नू याद कीता। पतत जेड़े सन उन्हां ने भी तेरे नाम नू जे जपिया ते ओ भी इस संसार तों पार हो गए, पवित हो गए, पवित्र हो गए। गुरु नानक देव साहिब महाराज जी दा आपां बचन पढ़दे हां, भया मनूर कंचन फिर होवै जे गुर मिलै तनेहा, एक नाम अमृत तो देवै तो नानक त्रिष्टस देहा। ओ मनूर सड़िया लोहा जिहड़ा कारखाने चों बाहर निकल आउंदा है उहदा ते कोई मुल भी नहीं हुंदा, पर जे किते ऐसे जीवन वाला मनुख तेरी संगत विच चल के आ गया, भया मनूर कंचन फिर होवै, वह मनूर बन गया, वह मनूर तो कंचन बन गया। कंचन फिर होवै जे गुर मिलै तनेहा, जे ऐसा गुरु उन्हां नूं मिल गया। गुरु साहब ने कृपा की, एक नाम अमृत तो देवै तो नानक त्रिष्टस देहा। एक अमृत नाम उन्हां नूं प्राप्त होया और उन्हां दी देही भागां वाली होई है। ऐसा ही सुभा सतगुरां दा और ऐसा ही सुभा रब दे प्यारे संत जनां दा हुंदा है। साध संगत गुर इतिहास विच जिक्र आउंदा, गुरु अर्जन देव साहब जी दे समय गुरु के प्यार वाले सिख होए ने संत अदली जी। किस तरह इन्हां दी संगत विच आए बाबा बिधी चंद साहब, और संत अदली जी दी संगत विच आउण दे नाल गुरु अर्जन देव साहब दी संगत मिली, ते गुरु अर्जन देव साहब दी संगत ने बाबा बिधी चंद साहब जी नू किड्डे महान जीवन वाला कर दिता कि रहिंदी दुनिया तक उन्हां दी अंश बंश नू भी नमस्कारां हुंदियां रहणियां। एक बार आप जी ने, क्योंकि पहला समा ऐसा सी कि आप जी ने चोरी कीती, भावें बाणी अंदर ये बचन आपां पढ़दे हाँ, चोर की हामा भरे ना कोई, चोर किया चंगा क्यों होए। जे इत्थे मार पैंदी है ते परलोक दे विच किसे ने नहीं बचाउणा। इस करके महाराज जी ने कहा है कि चोरी बुरी है, पर जदों बंदा माड़ी दी संगत बैठदा है, बचपन विच माड़ी संगत हो जावे, वो माड़ी संगत ही चोर बना देंदी है, नशेड़ी बना देंदी, जुआरी बना देंदी है। इत्थे भी वो नरक भोगदे ने ते मरण तो बाद भी नरकां च ही वासा हुंदा है। बाबा बिधी चंद साहिब पहले समय दे विच मझां चोरियां करके वेच देनिया, माड़े कर्म करने। एक बार मझां चोरियां करके पिछे नगर वाले चढ़े सन, आप जी ने मझां छप्पड़ विच वाड़ दित्तियां, ते एक नेड़े ही वह छोटी जी कुटिया जिथे बैठ करके संत जन रब दे प्यारे परमात्मा की भगती विच लीन सन, छेती नाल उहदे अंदर वड़ गए। अंदर देखिया बाबा अदली जी, गुरु के सिख बैठे अमृत वेले, जिस तरह आप बड़े प्रेम नेम दे नाल अमृत वेले संगत विच आउने हो, इसे तरह गुरु साहब का हुक्म सी कि धर्मशाला कायम करके संगत करनी, बाणी पढ़नी, नाम जपना ते जीवन नू सफला करना। संत अदली जी गुरसिखा नू नाम जपा रहे सन, बाबा बिधी चंद साहब उत्थे पहुँच गए और गुरसिखां दे विच जा करके बैठ गए। जदों नगर वाले पिछे चढ़ के आए ने, की देखते ने कि अगे तां संत अदली जी बैठे। बाबा बिधी चंद साहब ने संत अदली दे चरण फड़ ले, इहो बेनती कीती सी कि संत जी महापुरखो मैनू बचा लिओ, नगर दे लोक मेरे पिछे चढ़ के आ रहे ने, इन्हां ने मैनू मार देना। बाबा अदली जी उन्होंने ये गल कही सी, कहण लगे मनुखा जन्म
ਮਾੜੇ ਕਰਮ ਕਰਨ ਵਾਸਤੇ ਨਹੀਂ ਮਿਲਿਆ, ਚੰਗੇ ਕਰਮ ਕਰਨ ਵਾਸਤੇ ਮਿਲਿਆ ਹੈ। ਜੇ ਚੰਗੇ ਕਰਮ ਕਰੋਗੇ, ਨਾਮ ਜਪੋਗੇ, ਲੋਕ ਵੀ ਸਫਲਾ ਪਰਲੋਕ ਵੀ ਸੁਹੇਲਾ। ਪ੍ਰਣ ਕਰ, ਅੱਜ ਤੋਂ ਬਾਅਦ ਇਹ ਮਾੜਾ ਕਰਮ ਨਹੀਂ ਕਰੇਗਾ, ਤੇਰੀ ਗੁਰੂ ਰੱਖਿਆ ਕਰੇਗਾ। ਸਤਸੰਗਤ, ਸੰਸਾਰ ਦੇ ਅੰਦਰ ਆਪਾਂ ਦੇਖਦੇ ਹਾਂ, ਜਿਹੜਾ ਬੰਦੇ ਨੇ ਗੁਨਾਹ ਕੀਤਾ ਹੋਵੇ ਨਾ, ਉਸ ਕੀਤੇ ਹੋਏ ਗੁਨਾਹ ਦਾ ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ, ਕਾਨੂੰਨ ਉਹਨੂੰ ਸਜ਼ਾ ਦਿੰਦਾ ਹੈ। ਜੇ ਕੋਈ ਵੱਡਾ ਅਪਰਾਧ ਹੋਇਆ ਹੋਵੇ ਤੇ ਉਸ ਨੂੰ ਕਈ ਵਾਰੀ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈਂਦਾ, ਐਸੀ ਸਜ਼ਾਵਾਂ ਵੀ ਬਣੀਆਂ ਨੇ। ਪਰ ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਸਤਿਗੁਰ ਖੋਟਿਓਂ ਖਰੇ ਕਰੇ। ਇੱਥੇ ਜਿਹੜਾ ਵੀ ਆਇਆ ਹੈ ਨਾ, ਜਿਹਨੇ ਆ ਕੇ ਆਪਣਾ ਆਪ ਸਮਰਪਣ ਕਰ ਦਿੱਤਾ, ਵੱਡੇ ਤੋਂ ਵੱਡਾ ਅਪਰਾਧੀ ਜੇ ਸੀਸ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ, ਫਿਰ ਸਤਿਗੁਰੂ ਐਸੀ ਕਿਰਪਾ ਕਰਦੇ ਨੇ, ਸਤਿਗੁਰ ਮੇਰਾ ਮਾਰ ਜੀਵਾਲੈ। ਫਿਰ ਸਤਿਗੁਰੂ ਜੀ ਜੀਵ ਭਾਵ ਤੋਂ ਮਾਰ ਕੇ ਉਹਨੂੰ ਜੀਵਨ ਦਾਨ ਦਿੰਦੇ ਨੇ। ਪਰ ਜਿਹਨੇ ਇੱਥੇ ਆ ਕੇ ਜੀਵ ਭਾਵ ਤੋਂ ਮਰਿਆ ਹੀ ਨਹੀਂ, ਆਪਣੀ ਹੋਂਦ ਹੀ ਖਤਮ ਕਰਨ ਨੂੰ ਤਿਆਰ ਨਹੀਂ, ਉਹ ਫਿਰ ਕੀ ਕਮਾਈ ਕਰ ਸਕਦਾ ਹੈ। ਬਾਬਾ ਬਿਧੀ ਚੰਦ ਸਾਹਿਬ ਨੇ ਪ੍ਰਣ ਕੀਤਾ ਔਰ ਨਗਰ ਵਾਲੇ ਮਗਰ ਆਏ ਨੇ, ਔਰ ਗੁਰਸਿੱਖਾਂ ਵੱਲ ਦੇਖ ਕਰਕੇ ਫਿਰ ਪਿੱਛੇ ਮੁੜ ਗਏ ਕਿ ਤਾਂ ਸੰਤ ਅਦਲੀ ਜੀ ਨੇ ਨਾਮ ਜਪਾ ਕਰਕੇ ਬੰਦਗੀ ਵਿੱਚ ਲਾ ਕਰਕੇ ਤਾਰ ਰਹੇ ਨੇ, ਇੱਥੇ ਕੁਛ ਹੋਰ ਹੋ ਹੀ ਨਹੀਂ ਸਕਦਾ। ਜਦੋਂ ਵਾਪਸ ਮੁੜ ਗਏ, ਫਿਰ ਬਾਬਾ ਬਿਧੀ ਚੰਦ ਸਾਹਿਬ ਨੂੰ ਬਾਬਾ ਅਦਲੀ ਜੀ ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਵਿੱਚ ਲੈ ਕੇ ਆਏ। ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਔਰ ਬਾਬਾ ਬਿਧੀ ਚੰਦ ਸਾਹਿਬ ਦੀਆਂ ਮਾੜੀਆਂ ਆਦਤਾਂ ਛੁਡਾ ਕਰਕੇ ਉਹਨਾਂ ਨੂੰ ਨਾਮ ਜਪਣ ਦੇ ਵਿੱਚ ਲਾਇਆ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਗੁਰਬਾਣੀ ਮਾਰਗ ਚਲਤ ਗੁਰਬਾਣੀ ਗਾਵੇ। ਐਸਾ ਜੀਵਨ ਬਾਬਾ ਬਿਧੀ ਚੰਦ ਸਾਹਿਬ ਦਾ ਬਣ ਗਿਆ, ਜਿਹੜੇ ਕਿਸੇ ਸਮੇਂ ਚੋਰੀਆਂ ਕਰਕੇ, ਮਾੜੇ ਕਰਮ ਕਰਕੇ, ਮਾੜੀ ਸੰਗਤ ਵਿੱਚ ਜਾਣ ਕਰਕੇ ਜੀਵਨ ਬਰਬਾਦ ਹੋ ਰਿਹਾ ਸੀ, ਪੂਰੇ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਐਸਾ ਜੀਵਨ ਬਣਿਆ ਕਿ ਤੁਰੇ ਜਾਂਦਿਆਂ ਵੀ ਰਸਨਾ ਤੇ ਬਸ ਗੁਰਮੰਤਰ ਹੀ ਹੁੰਦਾ ਸੀ। ਬਾਬਾ ਬਿਧੀ ਚੰਦ ਸਾਹਿਬ ਗੁਰੂ ਕੀ ਸੰਗਤ ਕਰਕੇ ਬਾਣੀ ਦਾ ਬੋਧ ਪ੍ਰਾਪਤ ਕੀਤਾ ਤੇ ਹੱਥੀਂ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਰਹੇ, ਕਿਉਂਕਿ ਉਸ ਸਮੇਂ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਸਨ ਉਹ ਛੇਤੀ ਨਹੀਂ ਸੀ ਮਿਲਦੀਆਂ। ਅੱਜ ਵਾਲਾ ਸਮਾਂ ਨਹੀਂ ਸੀ, ਹੁਣ ਤਾਂ ਪ੍ਰਿੰਟਿੰਗ ਪ੍ਰੈਸ ਦਾ ਸਮਾਂ ਹੈ। ਪੁਰਾਣੇ ਸਮਿਆਂ ਦੇ ਵਿੱਚ ਗੁਰਸਿੱਖ ਗੁਰਬਾਣੀ ਹੱਥੀਂ ਲਿਖਦੇ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੇਵਾ ਨਿਭਾਈ, ਗੁਰਬਾਣੀ ਦੀਆਂ ਪੋਥੀਆਂ ਹੱਥੀਂ ਲਿਖਣੀਆਂ ਤੇ ਗੁਰਸਿੱਖਾਂ ਦੇ ਤੱਕ ਪਹੁੰਚਾਉਣੀਆਂ। ਇਉਂ ਲੱਗਦਾ ਗੁਰਬਾਣੀ ਦਾ ਉਦੋਂ ਸਤਿਕਾਰ ਵੀ ਤਾਂ ਵੱਧ ਸੀ ਕਿ ਗੁਰਬਾਣੀ ਦੀਆਂ ਪੋਥੀਆਂ ਉਹ ਬਹੁਤ ਔਖੀਆਂ ਪ੍ਰਾਪਤ ਹੁੰਦੀਆਂ ਸੀ। ਇਸ ਕਰਕੇ ਪੋਥੀਆਂ ਦਾ, ਬਾਣੀ ਦਾ ਇੰਨਾ ਅਦਬ। ਔਰ ਮਹਾਰਾਜ ਜੀ ਦਾ ਇੱਕ ਬਚਨ ਵੀ ਹੈ, ਤ੍ਰਿਗ ਤਿੰਨਾਂ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਓ, ਖੇਤੀ ਤਿੰਨ ਕੀ ਉੱਜੜੈ ਖਲਵਾੜੇ ਕਿਆ ਖਾਓ। ਜੀਵਨ ਤਰਕਾਰ ਕਿਆ ਹੈ ਜੇ ਸਵਾਰਥ ਲਈ ਲੋਭ ਖਾਤਰ ਬਾਣੀ ਲਿਖ ਲਿਖ ਵੇਚਦੇ ਹਾਂ। ਠੀਕ ਹੈ, ਕੋਈ ਲਾਗਤ ਲੱਗਦੀ ਹੈ, ਉਹ ਲੈ ਲੈਣੀ ਚਾਹੀਦੀ ਹੈ, ਪਰ ਜੇ ਕੇਵਲ ਕਾਰੋਬਾਰ ਹੀ ਬਣਾ ਕਰਕੇ ਬਾਣੀ ਨੂੰ ਬੈਠ ਗਏ ਤੇ ਫਿਰ ਬਾਣੀ ਦਾ ਸਤਿਕਾਰ ਕੀ ਰਹੇਗਾ, ਅਦਬ ਕੀ ਰਹੇਗਾ। ਜਿਸ ਬਾਣੀ ਨੇ ਸਾਡਾ ਪਾਰ ਉਤਾਰਾ ਕਰਨਾ, ਭਵ ਸਾਗਰ ਤੋਂ ਪਾਰ ਲਾਉਣਾ ਹੈ, ਉਹੀ ਬਾਣੀ ਦਾ ਜੇ ਵਪਾਰ ਕਰਾਂਗੇ ਤੇ ਫਿਰ ਸਾਡਾ ਉਧਾਰ ਕਿੱਥੇ ਜਾ ਕੇ ਹੋਵੇਗਾ। ਗੁਰੂ ਹਰਿ ਸਾਹਿਬ ਜੀ ਨੇ ਕਿਹਾ ਸੀ ਨਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੀਂ ਹਮਾਰਾ। ਬੜਾ ਮਨ ਉਦਾਸ ਹੁੰਦਾ ਕਿ ਉਹ ਬਾਣੀ ਦੇ ਉੱਪਰ ਚੌਰ ਹੋ ਰਿਹਾ ਹੁੰਦਾ ਹੈ, ਉਹ ਬਾਣੀ ਇਸ਼ਤਿਹਾਰਾਂ ਤੇ ਪੋਸਟਰਾਂ ਤੇ ਕਾਗਜ਼ਾਂ ਤੇ ਲਿਖ ਲਿਖ ਕੇ ਉਹ ਬਾਣੀ ਦੀ ਨਿਰਾਦਰੀ ਕੀਤੀ ਜਾ ਰਹੀ। ਇੰਨੀ ਬਾਣੀ ਦੀ ਨਿਰਾਦਰੀ, ਔਰ ਚੰਗੇ ਚੰਗੇ ਸਿਆਣੇ ਸੂਝਵਾਨ ਇਹ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਖ ਦਾ ਗੁਰੂ ਧੁਰ ਕੀ ਬਾਣੀ, ਗੁਰੂ ਕਾ ਸ਼ਬਦ ਹੈ, ਔਰ ਜਿੱਥੇ ਇੱਕ ਓਅੰਕਾਰ ਵੀ ਲਿਖਿਆ ਜਾਵੇ ਉੱਥੇ ਸਿੱਖ ਦਾ ਸਿਰ ਝੁਕਦਾ ਹੈ। ਪਰ ਹੈਰਾਨੀ ਹੈ, ਬਹੁਤ ਜ਼ਿਆਦਾ ਕਾਗਜ਼ਾਂ ਤੇ ਇਸ਼ਤਿਹਾਰਾਂ ਤੇ ਤੁਸੀਂ ਗੁਰਬਾਣੀ ਲਿਖੀ ਦੇਖੋਗੇ, ਔਰ ਬਾਅਦ ਵਿੱਚ ਉਹ ਇਸ਼ਤਿਹਾਰ ਕਿੱਥੇ ਜਾਂਦੇ ਨੇ ਕੋਈ ਪਤਾ ਨਹੀਂ। ਬੋਰਡਾਂ ਦੇ ਉੱਤੇ ਬਾਣੀ ਲਿਖੀ ਹੁੰਦੀ, ਕਾਗਜ਼ਾਂ ਦੇ ਉੱਤੇ ਬਾਣੀ ਲਿਖੀ ਹੈ। ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ,
जे सिख बाणी दा अदब रखेगा ते गुरु हरि साहिब ने बचन कहे सन जो सिख अदब बाणी को करै बिन प्रयास भव सागर तरै। ਉਹਨੂੰ ਸੰਸਾਰ ਤੋਂ ਪਾਰ ਲੰਘਣ ਵਾਸਤੇ ਬਹੁਤੇ ਯਤਨ ਲੱਭਣ ਦੀ ਲੋੜ ਨਹੀਂ। ਸਿੱਖ ਦਾ ਨਿਸ਼ਚਾ ਕੇਵਲ ਗੁਰੂ ਦੀ ਬਾਣੀ ਤੇ ਹੋਵੇ। ਜੇ ਬਾਣੀ ਦਾ ਅਦਬ ਕਰੇਗਾ ਗੁਰੂ ਰੂਪ ਜਾਣ ਕਰਕੇ, ਨਿਰੰਕਾਰ ਦਾ ਰੂਪ ਜਾਣ ਕੇ, ਇਸ ਦਾ ਪਾਰ ਉਤਾਰਾ ਜ਼ਰੂਰ ਬਾਣੀ ਕਰੇਗੀ। ਪਰ ਜੇ ਭਰੋਸਾ ਹੀ ਨਹੀਂ, ਇੱਕ ਪਾਸੇ ਗੁਰਬਾਣੀ ਤੇ ਚੌਰ ਕਰਾਂਗੇ, ਚੰਦੋਏ ਲਾਵਾਂਗੇ, ਪਾਲਕੀਆਂ ਤੇ ਸੁਸ਼ੋਭਿਤ ਕਰਦੇ ਹਾਂ, ਔਰ ਇੱਕ ਪਾਸੇ ਉਹ ਬਾਣੀ ਲਿਖ ਲਿਖ ਕਰਕੇ ਉਸ ਬਾਣੀ ਦਾ ਨਿਰਾਦਰ ਕੀਤਾ ਜਾ ਰਿਹਾ ਹੋਵੇ, ਸੰਭਾਲ ਹੀ ਨਾ ਹੋ ਰਹੀ ਹੋਵੇ ਬਾਣੀ ਦੀ, ਕੀ ਲਾਭ ਆਪਾਂ ਲਾਂਗੇ? ਬਾਬਾ ਬਿਧੀ ਚੰਦ ਸਾਹਿਬ ਜੀ ਨੇ ਰਹੁ ਵਿਚਾਰ ਗੁਰਬਾਣੀ ਦੀਆਂ ਪੋਥੀਆਂ ਹੱਥੀਂ ਲਿਖੀਆਂ, ਔਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਸੰਪੂਰਨ ਨਹੀਂ ਹੋ ਸਕਿਆ। ਬਿਲਾਵਲ ਰਾਗ ਤੱਕ, ਭਗਤ ਸਧਨਾ ਜੀ ਦੀ ਬਾਣੀ ਤੱਕ ਉਹ ਸਰੂਪ ਲਿਖਿਆ ਸੀ। ਬਹੁਤ ਚੰਗਾ ਹੁੰਦਾ ਜੇ ਸੰਪੂਰਖ ਜਾਂਦੇ, ਪਰ ਮਾਲਕ ਦੀ ਮੌਜ ਹੈ, ਉਹ ਬਿਲਾਵਲ ਰਾਗ ਤੱਕ ਸਰੂਪ ਅੱਜ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਉਹਨਾਂ ਦੇ ਪਾਸ ਸੁਸ਼ੋਭਿਤ ਹੈ। ਏਡਾ ਮਹਾਨ ਜੀਵਨ ਸੀ ਕਿ ਜਦੋਂ ਵੀ ਕੋਈ ਗੁਰੂ ਘਰ ਦੇ ਵਿੱਚ ਕਾਰਜ ਬਣਿਆ ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬਿਧੀ ਚੰਦ ਸਾਹਿਬ ਜੀ ਨੂੰ ਯਾਦ ਕੀਤਾ ਹੈ, ਕਿਉਂਕਿ ਜਿਹੜਾ ਬਹੁਤਾ ਨੇੜੇ ਹੋਵੇ ਨਾ, ਜਿਹਦੇ ਨਾਲ ਬਹੁਤਾ ਸਨੇਹ ਪਿਆਰ ਹੋਵੇ, ਸਭ ਤੋਂ ਪਹਿਲਾਂ ਯਾਦ ਹੀ ਉਹਦੀ ਆਉਂਦੀ ਹੈ। ਕਸ਼ਮੀਰ ਤੋਂ ਸੰਗਤ ਚੱਲ ਕੇ ਆਈ, ਦਸਵੰਧ ਦੀ ਭੇਟਾ ਇਕੱਠੀ ਕਰਕੇ ਸੰਗਤਾਂ ਨੇ ਗੁਰੂ ਸਾਹਿਬ ਜੀ ਵਾਸਤੇ ਬੜੇ ਸੁੰਦਰ ਪੁਸ਼ਾਕੇ ਤਿਆਰ ਕੀਤੇ, ਦੁਸ਼ਾਲੇ ਤਿਆਰ ਕੀਤੇ ਨੇ, ਔਰ ਜਦੋਂ ਸੰਗਤ ਪੱਟੀ ਦੇ ਨੇੜੇ ਪਹੁੰਚੀ ਹੈ ਨਾ, ਉਹਨਾਂ ਸਮਿਆਂ ਦੇ ਵਿੱਚ ਸੰਗਤ ਪੈਦਲ ਚੱਲ ਕੇ ਆਉਂਦੀ, ਗੁਰੂ ਗੁਰੂ ਜਪਦੀ, ਜੋਟੀਆਂ ਦੇ ਵਿੱਚ ਸ਼ਬਦ ਪੜ੍ਹਦੀ ਆਉਂਦੀ, ਬਹੁਤਾ ਪ੍ਰੇਮ ਹੁੰਦਾ ਮਨ ਵਿੱਚ ਕਿ ਕਦੋਂ ਆਪਾਂ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਔਰ ਦਸਵੰਧ ਵਿੱਚੋਂ ਆਪਾਂ ਜੋ ਵਸਤੂਆਂ ਤਿਆਰ ਕੀਤੀਆਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕਰਾਂਗੇ। ਜਦੋਂ ਸੰਗਤ ਪੱਟੀ ਨਗਰ ਪਹੁੰਚੀ ਹੈ ਨਾ, ਇੱਥੇ ਦੁਸ਼ਾਲੇ ਕੁਝ ਸਲਾਬੇ ਗਏ ਸਨ ਅਤੇ ਸੰਗਤ ਨੇ ਬਦਾਮੀ ਬਾਗ ਹੈ ਉੱਥੇ ਸੁੱਕਣੇ ਪਾ ਦਿੱਤੇ। ਜਦੋਂ ਪੱਟੀ ਦਾ ਹਾਕਮ ਮਿਰਜ਼ਾ ਬੇਗ, ਉਹਨੂੰ ਕਿਸੇ ਨੇ ਦੱਸ ਦਿੱਤਾ ਕਿ ਬੜੇ ਕੀਮਤੀ ਦੁਸ਼ਾਲੇ ਸਿੱਖਾਂ ਨੇ ਬਾਗ ਦੇ ਵਿੱਚ ਸੁੱਕਣੇ ਪਾਏ ਹੋਏ, ਉਹਦਾ ਮਨ ਲੋਭੀ ਹੋ ਗਿਆ, ਆਪਣੇ ਕੁਝ ਬੰਦੇ ਨਾਲ ਲੈ ਕੇ ਆਇਆ। ਉਸ ਵੇਲੇ ਸਿੱਖ ਸ਼ਸਤਰਧਾਰੀ ਨਹੀਂ ਸਨ, ਇਹਨਾਂ ਸਿੱਖਾਂ ਦੇ ਕੋਲੋਂ, ਸੰਗਤਾਂ ਦੇ ਕੋਲੋਂ ਜਬਰੀ ਉਹ ਦੁਸ਼ਾਲੇ ਖੋਹ ਲਏ ਗਏ। ਸੰਗਤ ਬਹੁਤ ਉਦਾਸ ਹੋਈ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਔਰ ਆਪਣਾ ਦੁੱਖ ਜ਼ਾਹਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤ ਨੂੰ ਧੀਰਜ ਦੇਣ ਲਈ ਬਚਨ ਕਿਹਾ, ਗੁਰਸਿੱਖੋ ਉਦਾਸ ਨਾ ਹੋਵੋ, ਤੁਹਾਡੀ ਭੇਟਾ ਤਾਂ ਉਦੋਂ ਹੀ ਸਾਨੂੰ ਮਿਲ ਗਈ ਜਦੋਂ ਤੁਸੀਂ ਸੰਕਲਪ ਕੀਤਾ ਸੀ, ਕਿਉਂਕਿ ਗੁਰੂ ਨੂੰ ਵਸਤੂ ਦੀ ਭੁੱਖ ਨਹੀਂ ਹੈ, ਗੋਬਿੰਦ ਪਾਓ ਭਗਤ ਦਾ ਭੁੱਖਾ। ਜਦੋਂ ਸਿੱਖ ਮਨ ਤੋਂ ਹੀ ਧਾਰਨ ਕਰ ਲਏ ਕਿ ਮੈਂ ਗੁਰੂ ਦੇ ਚਰਨਾਂ 'ਚ ਵਸਤੂ ਭੇਟ ਕਰਨੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਏ, ਸਰੀਰ ਵੀ ਮੇਰੇ ਗੁਰੂ ਦਾ, ਇਹ ਮਨ ਦੀ ਭਾਵਨਾ ਹੈ ਨਾ ਸਿੱਖ ਦੇ ਕਿ ਮੈਂ ਗੁਰੂ ਦੇ ਚਰਨਾਂ ਸਿਰ ਰੱਖਿਆ ਹੈ, ਮੈਨੂੰ ਜੋ ਗੁਰੂ ਸਾਹਿਬ ਹੁਕਮ ਕਰਨਗੇ ਮੈਂ ਉਹ ਕਰਾਂਗਾ। ਪੰਜਾਂ ਪਿਆਰਿਆਂ ਅੱਗੇ ਜਦੋਂ ਪੇਸ਼ ਹੁੰਦੇ ਹਾਂ, ਇਹੋ ਹੀ ਬਚਨ ਹੁੰਦਾ ਹੈ, ਧਨ ਵੀ ਮਨ ਵੀ ਅਤੇ ਧਨ ਵੀ, ਤਨ ਮਨ ਧਨ। ਗੁਰੂ ਸਾਹਿਬ ਨੇ ਧੀਰਜ ਦਿੱਤਾ, ਪਰ ਫਿਰ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਤਾਂ ਖੁਸ਼ੀ ਹੋਵੇਗੀ ਜੇ ਉਹ ਪੁਸ਼ਾਕ ਆਪ ਧਾਰਨ ਕਰੋ, ਦੁਸ਼ਾਲਾ ਆਪ ਪ੍ਰਵਾਨ ਕਰੋ। ਮਹਾਰਾਜ ਜੀ ਨੇ ਸੰਗਤ ਦਾ ਪ੍ਰੇਮ ਦੇ ਕਰਕੇ ਡਿਊਟੀ ਲਾਈ ਬਾਬਾ ਬਿਧੀ ਚੰਦ ਸਾਹਿਬ ਦੀ। ਇੰਨਾ ਪਿਆਰ ਸਤਿਗੁਰਾਂ ਦਾ, ਔਰ ਮਹਾਰਾਜ ਜੀ ਤੋਂ ਅਸੀਸ ਲੈ ਕਰਕੇ ਬਾਬਾ ਬਿਧੀ ਚੰਦ ਸਾਹਿਬ ਪੱਟੀ ਗਏ, ਬੇਗਮ ਦਾ ਰੂਪ ਧਾਰਨ ਕਰਕੇ ਦੁਸ਼ਾਲਿਆਂ ਦਾ ਭੇਤ ਲਿਆ, ਔਰ ਉਸ ਤੋਂ ਬਾਅਦ ਜਦੋਂ ਭੇਤ ਲਿਆ, ਪਤਾ ਲੱਗਾ ਕਿ ਦੁਸ਼ਾਲੇ ਇਹਨਾਂ ਦੀਆਂ ਬੇਗਮਾਂ ਦੇ ਕੋਲ ਨੇ, ਮਿਰਜ਼ਾ ਬੇਗ ਦੀ। ਉਸ ਤੋਂ ਬਾਅਦ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਹ ਜਿਹੜੇ ਦੁਸ਼ਾਲੇ ਸਨ, ਪਹਿਲਾਂ ਵਪਾਰੀ ਬਣ ਕੇ ਭੇਤ ਲਿਆ ਔਰ ਬੇਗਮ ਬਣ ਗਏ, ਉਸ ਤੋਂ ਬਾਅਦ ਬੇਗਮ ਦਾ ਰੂਪ ਧਾਰਨ ਕਰਕੇ ਉਹ ਦੁਸ਼ਾਲੇ ਉੱਥੋਂ ਲੈ ਆਉਂਦੇ। ਰੌਲਾ ਪੈ ਗਿਆ, ਗੁਰੂ ਘਰ ਸਿੱਖ ਦੁਸ਼ਾਲੇ ਲੈ ਗਿਆ। ਮਿਰਜ਼ਾ ਬੇਗ ਨੇ ਪੱਟੀ ਨਗਰ ਦੇ ਦਰਵਾਜ਼ੇ ਜਿਹੜੇ ਸਨ ਉਹ ਬੰਦ ਕਰਵਾ ਦਿੱਤੇ। ਬਾਬਾ ਬਿਧੀ ਚੰਦ ਸਾਹਿਬ ਪਠਿਆਰੇ ਕੋਲ ਪਹੁੰਚਦੇ ਨੇ, ਕਹਿਣ ਲੱਗੇ ਪਠਿਆਰੇ ਨੂੰ ਕੋਈ ਠਹਿਰਨ ਵਾਸਤੇ ਜਗ੍ਹਾ ਦੱਸ। ਉਹ ਪਠਿਆਰਾ ਕਹਿਣ ਲੱਗਾ ਕਿ ਜੇ ਗੁਰੂ ਘਰ ਸਿੱਖ ਹੈ
ਮੇਰੇ ਕੋਲ ਤੇ ਕੇਵਲ ਇਹੋ ਪੱਠ ਵਾਲੀ ਥਾਂ ਹੈ ਜਿੱਥੇ ਮੈਂ ਦਾਣੇ ਭੁੰਨਦਾ ਗੁਜ਼ਾਰਾ ਕਰਦਾ ਤੇ ਇੱਥੇ ਮੈਂ ਆਰਾਮ ਕਰ ਲੈਂਦਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਉਸ ਬਲਦੇ ਹੋਏ ਪੱਠ ਦੇ ਵਿੱਚ ਹੀ ਆਪਣਾ ਆਸਣ ਲਾ ਲਿਆ। ਅੱਜ ਵੀ ਸਾਧ ਸੰਗਤ ਤੁਸੀਂ ਪੱਟੀ ਨਗਰ ਜਾਓ ਔਰ ਪੱਠ ਸਾਹਿਬ ਉਹ ਅਸਥਾਨ ਉੱਥੇ ਸੁਸ਼ੋਭਿਤ ਹੈ ਜਿੱਥੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਬਲਦੇ ਹੋਏ ਪੱਠ ਦੇ ਵਿੱਚ ਬੈਠੇ ਸਨ, ਪਰ ਸਾਰਾ ਸੇਕ ਗੁਰੂ ਸਾਹਿਬ ਜੀ ਨੇ ਆਪਣੇ 'ਤੇ ਸਹਾਰ ਲਿਆ ਸੀ। ਜਦੋਂ ਤੁਸੀਂ ਡਰੌਲੀ ਭਾਈ ਕੀ ਜਾਓ ਉੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਹੈ ਅਤੇ ਬਿਲਕੁਲ ਨੇੜੇ ਇੱਕ ਖੂਹ ਹੈ, ਉੱਥੋਂ ਦਾ ਇਤਿਹਾਸ ਗੁਰਮੁਖ ਪਿਆਰੇ ਦੱਸਦੇ ਨੇ, ਕਿਉਂਕਿ ਉਹ ਗਾਗਰ ਵੀ ਉੱਥੇ ਮੌਜੂਦ ਹੈ। ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਭਾਈ ਕੀ ਡਰੌਲੀ ਸਨ, ਪਾਣੀ ਦੀਆਂ ਗਾਗਰਾਂ ਗੁਰੂ ਸਾਹਿਬ ਜੀ ਨੇ ਆਪਣੇ ਤਨ 'ਤੇ ਪਿੰਡੇ 'ਤੇ ਪਵਾਈਆਂ ਸੀ, ਪਰ ਬਾਬਾ ਬਿਧੀ ਚੰਦ ਸਾਹਿਬ ਨੂੰ ਸੇਕ ਨਹੀਂ ਸੀ ਲੱਗਣ ਦਿੱਤਾ। ਜਿਨ੍ਹਾਂ ਨੂੰ ਗੁਰੂ ਚਰਨਾਂ 'ਤੇ ਭਰੋਸਾ ਹੋਵੇ ਨਾ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣ ਆਈ। ਆਪਾਂ ਦੇਖਦੇ ਹਾਂ, ਇਤਿਹਾਸ ਪੜ੍ਹੋ, ਇੰਨੇ ਨੇ ਤੇ ਸੀਏ ਗੁਰਮੁਖਾਂ ਨੇ ਆਪਣੇ ਤਨ 'ਤੇ ਸਹਾਰੇ ਨੇ। ਔਰ ਇਹ ਨਹੀਂ ਕਿ ਉਦੋਂ, ਅੱਜ ਵੀ ਗੁਰਮੁਖ ਪਿਆਰੇ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਸਾਧ ਸੰਗਤ, ਉਹਨਾਂ ਕੋਲ ਕਿਹੜੀ ਟੇਕ ਕਿਹੜਾ ਆਸਰਾ ਹੈ? ਜੇ ਅੱਜ ਉਹ ਸਰਕਾਰਾਂ ਦੀ ਸ਼ਰਤਾਂ ਨੂੰ ਕਬੂਲ ਕਰ ਲੈਣ, ਅੱਜ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਜਾ ਸਕਦੇ, ਵੱਡੇ ਅਹੁਦਿਆਂ ਦਾ ਆਨੰਦ ਉਹ ਮਾਣ ਸਕਦੇ ਨੇ, ਪਰ ਉਹਨਾਂ ਕੋਲ ਟੇਕ ਕੇਵਲ ਤਾਂ ਕੇਵਲ ਗੁਰੂ ਸ਼ਬਦ ਦੀ ਅਤੇ ਗੁਰੂ ਆਸਰੇ ਦੀ, ਗੁਰੂ ਭਰੋਸੇ ਦੀ ਹੈ। ਬਾਬਾ ਬਿਧੀ ਚੰਦ ਸਾਹਿਬ ਨੂੰ ਗੁਰੂ ਸਾਹਿਬ ਨੇ ਸੇਕ ਤੱਕ ਨਹੀਂ ਸੀ ਲੱਗਣ ਦਿੱਤਾ। ਜਦੋਂ ਬਾਬਾ ਬਿਧੀ ਚੰਦ ਸਾਹਿਬ ਦੁਸ਼ਾਲੇ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਔਰ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ, ਜਿਸ ਵਕਤ ਸੇਠ ਕਰੋੜੀ ਮੱਲ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਦਰਿਆਈ ਘੋੜੇ ਭੇਟ ਕਰਨ ਦੇ ਲਿਆਇਆ, ਦਿਲਬਾਗ ਅਤੇ ਗੁਲਬਾਗ, ਰਸਤੇ ਵਿੱਚ ਲਾਹੌਰ ਦੇ ਨਵਾਬ ਨੇ ਉਹ ਜਿਹੜੇ ਘੋੜੇ ਸਨ ਅਤ ਉਲ ਖਾਂ ਦੇ ਜਿਹੜੇ ਭੇਜੇ ਹੋਏ ਸਿਪਾਹੀ ਲੱਲਾ ਬੇਗ ਨੇ ਸੇਠ ਕਰੋੜੀ ਮੱਲ ਤੋਂ ਘੋੜੇ ਖੋਹ ਲਏ। ਸੇਠ ਕਰੋੜੀ ਮੱਲ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆ ਕੇ ਆਪਣਾ ਦੁੱਖ ਦੱਸਿਆ। ਗੁਰੂ ਹਰਗੋਬਿੰਦ ਸਾਹਿਬ ਨੇ ਧੀਰਜ ਦਿੱਤਾ, ਫਿਰ ਉਦੋਂ ਵੀ ਡਿਊਟੀ ਬਾਬਾ ਬਿਧੀ ਚੰਦ ਸਾਹਿਬ ਦੀ ਹੀ ਲਾਈ। ਬਾਬਾ ਬਿਧੀ ਚੰਦ ਸਾਹਿਬ ਨੇ ਪਹਿਲਾ ਘੋੜਾ ਜਾ ਕਰਕੇ ਘਾਹੀ ਬਣ ਕੇ ਲਿਆਂਦਾ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਭੇਟ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਬਾਬਾ ਬਿਧੀ ਚੰਦ ਸਾਹਿਬ ਨੂੰ ਚਾਰ ਬਖਸ਼ਿਸ਼ਾਂ ਉਦੋਂ ਦਿੱਤੀਆਂ, ਸਤਿਗੁਰ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਸੁਣੇ ਹੋਏ ਚਾਰ ਬਚਨ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ। ਸਤਿਗੁਰ ਕਾ ਅੰਗ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਆਪਣਾ ਅੰਗ ਕਿਹਾ ਹੈ। ਜਿਸ ਤਰ੍ਹਾਂ ਅੰਗ ਆਪਣੇ ਤਨ ਨਾਲੋਂ ਵੱਖ ਨਹੀਂ ਨਾ ਹੋ ਸਕਦਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਿਧੀ ਚੰਦ ਤੂੰ ਸਾਡਾ ਅੰਗ ਹੈ। ਸਤਿਗੁਰ ਕਾ ਅੰਗ, ਸਾਧ ਕਾ ਸੰਗ, ਔਰ ਇਹ ਬਖਸ਼ਿਸ਼ਾਂ ਪ੍ਰਾਪਤ ਕਿੱਥੋਂ ਹੋਈਆਂ? ਸਾਧੂਆਂ ਦੀ ਸੰਗਤ ਵਿੱਚੋਂ, ਸਾਧ ਸੰਗਤ ਵਿੱਚੋਂ। ਬਾਬਾ ਅਦਲੀ ਜੀ ਦੀ ਸੰਗਤ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਮਿਲੀ। ਗੁਰੂ ਹਰਗੋਬਿੰਦ ਸਾਹਿਬ ਨੇ ਨਵਾਜਿਆ, ਸਤਿਗੁਰ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਾਮ ਦਾ ਰੰਗ ਤੈਨੂੰ ਚੜ੍ਹਿਆ ਰਹੇ। ਪਰ ਨਾਮ ਦਾ ਰੰਗ ਸਦਾ ਤਾਂ ਚੜ੍ਹਿਆ ਰਹਿੰਦਾ ਹੈ ਜੇ ਨਿਸ਼ਚਾ ਅਭੰਗ ਹੋਵੇ। ਨਿਸ਼ਚਾ ਭੰਗ ਤੋਂ ਭਾਵ ਭਰੋਸਾ ਜੇ ਗੁਰੂ 'ਤੇ ਹੋਵੇ। ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕਰਕੇ ਬਾਬਾ ਬਿਧੀ ਚੰਦ ਸਾਹਿਬ ਫਿਰ ਗਏ ਲਾਹੌਰ ਅਤੇ ਦੂਜਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਨੇ ਨਜੂਮੀ ਬਣ ਕੇ ਲਿਆਂਦਾ। ਜਦੋਂ ਦੂਜਾ ਘੋੜਾ ਲੈ ਕੇ ਆਏ ਔਰ ਦੱਸ ਕੇ ਆਏ ਸਨ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਿਧੀ ਚੰਦ ਅਤੇ ਮੈਂ ਘੋੜਾ ਲੈ ਕੇ ਚੱਲਿਆ ਗੁਰੂ ਦੀ ਸ਼ਰਨ ਵਿੱਚ, ਜੇ ਤੁਹਾਨੂੰ ਲੋੜ ਹੈ ਤਾਂ ਫਿਰ ਉੱਥੇ ਆ ਕੇ ਲੈ ਜਾਓ। ਤਾਂ ਫਿਰ ਲੱਲਾ ਬੇਗ ਆਪਣੀ ਫੌਜ ਲੈ ਕੇ, ਜਿਹੜਾ ਮਹਾਰਾਜ ਦਾ ਜੰਗ ਉਹਦਾ ਕਾਰਨ ਇਹ ਬਣਿਆ ਸੀ, ਤੀਜੀ ਜੰਗ ਹੋਈ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਲਿਆ ਭੇਟ ਕੀਤਾ। ਬਾਬਾ ਬਿਧੀ ਚੰਦ ਸਾਹਿਬ ਨੂੰ ਗਲਦੇ ਨਾਲ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ਾਂ ਦਿੱਤੀਆਂ। ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ, ਔਰ ਜਦੋਂ ਤਿੰਨ ਬਖਸ਼ਿਸ਼ਾਂ ਬਾਬਾ ਜੀ ਨੂੰ ਮਿਲੀਆਂ ਨਾ, ਹੱਥ ਬੰਨ ਕੇ ਕਹਿੰਦੇ ਸਤਿਗੁਰੂ ਪਹਿਲਾਂ ਤਾਂ ਚਾਰ ਕੀਤੀਆਂ ਸੀ, ਅੱਜ ਤਿੰਨ। ਅਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋ ਕਰਕੇ ਕਹਿਣ ਲੱਗੇ, ਪ੍ਰੇਮ ਭਗਤ ਲੀਨਾ ਤੀਜੀ ਬਖਸ਼ਿਸ਼ ਸੀ, ਅਤੇ ਚੌਥਾ ਬਚਨ ਫਿਰ ਕਿਹਾ ਕਦੇ ਕਮੀ ਨਾ ਹੈ, ਕਿ ਤੁਹਾਡੇ ਘਰ ਵਿੱਚ ਵੰਸ਼ ਵਿੱਚ ਕਦੇ ਵੀ ਕੋਈ ਕਮੀ ਆਵੇਗੀ ਹੀ ਨਹੀਂ। ਇਹ ਬਖਸ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀਆਂ ਬਾਬਾ ਬਿਧੀ ਚੰਦ ਸਾਹਿਬ 'ਤੇ। ਮੈਂ ਬੇਨਤੀ ਕਰ ਰਿਹਾ ਸੀ
ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ ਕਿ ਜਿੱਡਾ ਮਰਜ਼ੀ ਕੋ ਔਗਣਾਂ ਦੇ ਨਾਲ ਭਰਿਆ ਹੈ, ਕਿਉਂਕਿ ਕੱਲ ਆਪਾਂ ਬਚਨ ਪੜ੍ਹੇ ਸਨ ਕਿ ਸਾਕਤ ਦਾ ਸੰਗ ਨਹੀਂ ਕਰਨਾ, ਪਰ ਸਾਕਤ ਦਾ ਵੀ ਉਦਾਰ ਹੋ ਸਕਦਾ ਹੈ ਜੇ ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਕਿਉਂਕਿ ਗੁਰੂ ਦਾ ਸੁਭਾਅ ਹੈ ਉਹ ਆਪਣੇ ਬਿਰਧ ਨੂੰ ਪਾਲਦਾ ਹੈ, ਸ਼ਰਨ ਆਵੇ ਤੇ ਸਕੰਠ ਲਾਵੇ। ਇਹੋ ਬਿਰਧ ਸੁਆਮੀ ਸਨ ਦਾ, ਵੱਡੇ ਵੱਡੇ ਪਾਪੀਆਂ ਦਾ ਗੁਰੂ ਸਾਹਿਬ ਨੇ ਉਧਾਰ ਕੀਤਾ ਜਿਹੜੇ ਗੁਰੂ ਦੀ ਸੰਗਤ ਵਿੱਚ ਚੱਲ ਕੇ ਮਨ ਕਰਕੇ ਆ ਗਏ ਨਾ। ਇਸੇ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਸੰਗਤ ਕਰਨੀ। ਵੈਸੇ ਗੁਰੂ ਸਾਹਿਬ ਦਾ ਤੇ ਬਚਨ ਹੈ ਦੋ ਵਾਰ ਸੰਗਤ ਕਰ, ਸਵੇਰੇ ਤੇ ਸ਼ਾਮ, ਪਰ ਜੇ ਨਹੀਂ ਹੋ ਸਕਦੀ ਘੱਟੋ ਘੱਟ ਇੱਕ ਵਾਰੀ ਸੰਗਤ ਜ਼ਰੂਰ ਕਰ। ਸੰਗਤ ਹੀ ਹੈ ਜਿਹੜੀ ਸਾਡੇ ਜੀਵਾਂ ਦਾ ਪਾਰ ਉਤਾਰਾ ਕਰਾਉਣ ਵਾਲੀ ਹੈ। ਕੈਸਾ ਜੀਵਨ ਸੀ ਬਾਬਾ ਬਿਧੀ ਚੰਦ ਸਾਹਿਬ ਦਾ, ਪਰ ਭਾਈ ਅਦਲੀ ਜੀ ਦੀ ਸੰਗਤ ਵਿੱਚ ਆਉਣ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੀਆਂ ਬਖਸ਼ਿਸ਼ਾਂ ਮਾਣੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਆਪਣਾ ਸੀਨਾ ਹੀ ਕਹਿ ਦਿੱਤਾ, ਆਪਣਾ ਅੰਗ ਹੀ ਬਣਾ ਲਿਆ, ਇੰਨੀਆਂ ਬਖਸ਼ਿਸ਼ਾਂ ਦੇ ਕੇ ਨਵਾਜਿਆ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤੇ ਨੇ, ਕਹਿਣ ਲੱਗੇ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਹੈ ਗੁਰੂ ਨਾਨਕ ਸਾਹਿਬ ਦਾ ਘਰ। ਇਹ ਬਚਨ ਆਪਾਂ ਪੜ੍ਹਦੇ ਹਾਂ ਨਿਆਸਰਿਆਂ ਦਾ ਆਸਰਾ, ਜਿਹਨੂੰ ਕੋਈ ਵੀ ਆਸਰਾ ਦੇਣ ਨੂੰ ਤਿਆਰ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਚੱਲ ਕੇ ਆ ਜਾਵੇ ਉਹ ਦਰ ਹੀ ਐਸਾ ਹੈ, ਕਿਉਂਕਿ ਲੋਕ ਵੀ ਸਵਾਰਥ ਵਾਸਤੇ ਇੱਕ ਦੂਜੇ ਦੇ ਨਾਲ ਮਿੱਤਰਤਾ ਰੱਖਦੇ ਨੇ, ਪਰ ਜਿੱਦਣ ਸਵਾਰਥ ਪੂਰਾ ਹੋ ਜਾਵੇ ਕੋਈ ਵੀ ਆਸਰਾ ਬਣਨ ਨੂੰ ਤਿਆਰ ਨਹੀਂ। ਉਹ ਸਿਆਣਿਆਂ ਦਾ ਕਹਿਣਾ, ਕਹਿੰਦੇ ਮਰੇ ਨੂੰ ਤਾਂ ਚਾਰ ਬੰਦੇ ਇਕੱਠੇ ਹੋ ਜਾਂਦੇ ਨੇ ਮੋਢਾ ਦੇਣ ਵਾਸਤੇ, ਪਰ ਜਿਉਂਦਿਆਂ ਜੀ ਜਿਹੜਾ ਕੋਈ ਡਿੱਗਾ ਹੋਇਆ ਹੈ ਨਾ ਉਹਨੂੰ ਆਸਰਾ ਦੇਣ ਨੂੰ ਕੋਈ ਤਿਆਰ ਨਹੀਂ ਹੁੰਦਾ। ਮਹਾਰਾਜ ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਹਨੂੰ ਕਿਤੇ ਆਸਰਾ ਨਹੀਂ ਮਿਲਦਾ ਉਹਨੂੰ ਗੁਰੂ ਨਾਨਕ ਸਾਹਿਬ ਦਾ ਘਰ ਉਹਦੇ ਲਈ ਆਸਰਾ ਬਣਦਾ ਹੈ। ਦੂਜਾ ਬਚਨ ਉਹਨਾਂ ਦ੍ਰਿਸ਼ਟਾਂਤ ਦਿੱਤਾ, ਨਾਥ ਹੈ ਅਨਾਥਨ ਕੋ, ਜਿਹੜੇ ਅਨਾਥ ਨੇ ਉਹਨਾਂ ਦੇ ਨਾਥ ਮਾਲਕ ਬਣੇ ਗੁਰੂ ਨਾਨਕ ਸਾਹਿਬ। ਦੀਨ ਕੋ ਦਇਆਲ ਹੈ, ਜਿਹੜਾ ਦੀਨ ਗਰੀਬ ਸੀ ਉਹਦੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਨੇ ਬਹੁਤੀ ਹੀ ਕਿਰਪਾ ਕੀਤੀ, ਕਿਉਂਕਿ ਉਹਦਾ ਬਿਰਧ ਹੀ ਗਰੀਬ ਨਿਵਾਜ ਹੈ। ਜਿਹਨੂੰ ਸੱਚਮੁੱਚ ਫਾਈਨੈਂਸ਼ੀਅਲ ਤੌਰ 'ਤੇ ਵੀ ਜਿਹੜਾ ਡਿੱਗਾ ਹੋਇਆ ਸੀ ਨਾ ਉਹਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਘਰ ਜੀ ਸੇਵਾ ਕੀਤੀ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰ ਸੇਵਾ ਕਿੰਗ ਨਾ ਲੱਭੇ, ਅਤੇ ਉਹਨਾਂ ਨੂੰ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਮਿਲੀਆਂ, ਕਿਉਂਕਿ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ। ਅਸਰਨ ਸਰਨ ਉਹ ਨਿਰਧਨ ਕੋ ਹੈ ਧਨ, ਅਸਰਨ ਤੋਂ ਭਾਵ ਜਿਹਦਾ ਕੋਈ ਟਿਕਾਣਾ ਨਹੀਂ, ਜਿਹਨੂੰ ਕਿਤੇ ਵੀ ਕੋਈ ਸ਼ਰਨ ਦੇਣ ਲਈ ਤਿਆਰ ਨਹੀਂ ਹੈ ਉਹਨੂੰ ਸ਼ਰਨ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਔਰ ਨਿਰਧਨ ਜਿਹੜੇ ਹਰ ਪਾਸੋਂ ਕੰਗਾਲ ਹਨ ਉਹਨਾਂ ਲਈ ਧਨ ਹੈ ਗੁਰੂ ਨਾਨਕ ਸਾਹਿਬ ਦਾ ਘਰ। ਸੱਚਾ ਧਨ ਉਹਨਾਂ ਨੂੰ ਗੁਰੂ ਦੀ ਸੇਵਾ ਵਿੱਚੋਂ, ਅਤੇ ਨਾਮ ਧਨ ਐਸਾ ਗੁਰੂ ਨਾਨਕ ਸਾਹਿਬ ਨੇ ਝੋਲੀ ਵਿੱਚ ਪਾ ਦਿੱਤਾ ਜਿਹਦੇ ਬਾਬਤ ਆਪਾਂ ਗੁਰਬਾਣੀ 'ਚ ਬਚਨ ਪੜ੍ਹਦੇ ਹਾਂ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਜਿਹਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਗੁਰੂ ਦੇ ਸ਼ਬਦ ਵਿੱਚ ਭਿੱਜਾ ਹੈ। ਮਹਾਰਾਜ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਿਆ। ਟੇਕ ਅੰਧਨ ਕੀ, ਅੰਨਿਆਂ ਦੀ ਟੇਕ ਹੈ ਗੁਰੂ ਦਾ ਸ਼ਬਦ, ਔਰ ਕਿਰਪਨ ਕਿਰਪਾਲ ਹੈ। ਜਿਹੜੇ ਕੰਜੂਸ ਨੇ ਨਾ ਜੇ ਕਿਤੇ ਉਹ ਮਨ ਕਰਕੇ ਗੁਰੂ ਦਾ ਪੱਲਾ ਫੜ ਲੈਣ, ਅਤੇ ਜਿਹੜੇ ਇੱਕ ਕੌਡੀ ਵੀ ਖਰਚਣ ਨੂੰ ਤਿਆਰ ਨਹੀਂ ਸੀ ਹੁੰਦੇ ਕਿਸੇ ਬਦਲੇ, ਗੁਰੂ ਨਾਨਕ ਸਾਹਿਬ ਨੇ ਐਸੀ ਕਿਰਪਾ ਕੀਤੀ ਸੰਗਤ ਕਰਨ ਵਾਲਿਆਂ ਨੂੰ, ਮਹਾਰਾਜ ਜੀ ਨੇ ਉਹਨਾਂ ਉੱਤੇ ਵੀ ਕਿਰਪਾਲੂ ਹੋ ਕਰਕੇ ਉਹਨਾਂ ਨੂੰ ਵੀ ਧਨਾੜ ਬਣਾ ਕਰਕੇ ਹੁਕਮ ਕੀਤਾ ਕਿ ਮਹਾਰਾਜ ਕਹਿੰਦੇ ਤੁਸੀਂ ਵੀ ਦਸਵੰਧ ਕੱਢ ਕੇ ਲੋੜਵੰਦ ਦੀ ਬਾਂਹ ਫੜੋ। ਅਕਿਰਤ ਕਣਾਂ ਦੇ ਦਾਤੇ ਹਨ ਗੁਰੂ ਨਾਨਕ ਸਾਹਿਬ, ਪਤਿਤ ਪਾਵਨ ਪ੍ਰਭ, ਅਤੇ ਉਹ ਪਰਮਾਤਮਾ ਦਾ ਸੁਭਾਅ ਹੀ ਹੈ ਕਿ ਜਿਹੜੇ ਖਲਾਕ ਤੋਂ ਡਿੱਗੇ ਹੋਏ ਨੇ ਉਹਨਾਂ ਨੂੰ ਵੀ ਪਵਿੱਤਰ ਕਰਨ ਵਾਲੇ ਨੇ। ਨਰਕ ਨਿਵਾਰਨ ਪ੍ਰਤੱਗਿਆ ਪ੍ਰਤਪਾਲ ਹੈ, ਨਰਕਾਂ ਤੋਂ ਬਚਾਉਣ ਵਾਲੇ ਨੇ, ਤੇ ਪ੍ਰਤੱਗਿਆ ਪ੍ਰਤਪਾਲ ਹੈ, ਪ੍ਰਤੱਗਿਆ ਤੋਂ ਪਾਪ ਪ੍ਰਣ ਹੈ ਕਿ ਉਹ ਪਾਲਣਹਾਰ ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਨੂੰ ਫਿਰ ਗੁਰੂ ਨਾਨਕ ਸਾਹਿਬ ਨੇ ਨਰਕਾਂ ਵਿੱਚ ਡਿੱਗਣ ਹੀ ਨਹੀਂ ਦਿੱਤਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਜਿਹਨੇ ਇੱਕ ਵਾਰੀ ਬਾਂਹ ਫੜਾ ਦਿੱਤੀ ਹੈ ਨਾ ਫਿਰ ਉਹਨੂੰ ਹੋਰ ਪਾਸੇ ਕਿਤੇ ਦੇਖਣ ਦੀ ਲੋੜ ਹੀ ਨਹੀਂ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਜਿਹਦੀ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਪੂਰੀ ਨਹੀਂ ਨਾ ਪਈ, ਦੁਨੀਆਂ ਵਿੱਚ ਕਿਤੇ ਵੀ ਚਲਾ ਜਾਵੇ ਉਹਦੇ ਵਾਸਤੇ ਭਟਕਣਾ ਹੀ ਭਟਕਣਾ ਹੈ, ਉਹਦੀ ਕਿਤੇ ਪੂਰੀ ਪੈਣੀ ਹੀ ਨਹੀਂ। ਇਸ ਲਈ ਨਰਕਾਂ ਤੋਂ ਵੀ ਬਚਾਉਣ ਵਾਲੇ ਇਹ ਪ੍ਰਣ ਹੈ ਗੁਰੂ ਦਾ,
ਕਿ ਜਿਹੜਾ ਗੁਰੂ ਦੀ ਸ਼ਰਨ ਲੈ ਲਵੇ ਨਾ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾ ਜਸ ਗੋਬਿੰਦ ਦਾਸ ਤੁਹਾਰ। ਅਤੇ ਅਖੀਰਲੀ ਪੰਕਤੀ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੇਰਾ ਗੁਰੂ ਔਗੁਣਾਂ ਨੂੰ ਵੀ ਹਰਨ ਨਾਸ ਕਰਨ ਵਾਲਾ ਹੈ, ਕਰਨ ਕਰਤੱਗਿਆ ਸੁਆਮੀ, ਕਿ ਜਿਹੜੇ ਕੰਮ ਨੂੰ ਕੋਈ ਵੀ ਕਰ ਨਹੀਂ ਸੀ ਨਾ ਸਕਦਾ, ਉਹ ਕੰਮ ਮੇਰਾ ਗੁਰੂ ਕਰ ਸਕਦਾ ਹੈ, ਉਹਦੇ ਵਿੱਚ ਸਮਰੱਥਾ ਹੈ। ਵੱਡੇ ਵੱਡੇ ਪਾਪੀਆਂ ਨੂੰ ਪਾਵਨ ਕੋਈ ਨਹੀਂ ਸੀ ਕਰ ਸਕਦਾ, ਇੰਨੇ ਜ਼ਿਆਦੇ ਅਪਰਾਧ ਸਨ ਕੌਡੇ ਰਾਕਸ਼ ਦੇ, ਇੰਨੇ ਜ਼ਿਆਦੇ ਕਤਲ ਕੀਤੇ ਸਨ ਸੱਜਣ ਠੱਗ ਨੇ, ਉਹਦਾ ਤੇ ਪਾਰ ਉਤਾਰਾ ਕੋਈ ਕਰ ਹੀ ਨਹੀਂ ਸੀ ਸਕਦਾ। ਪਰ ਗੁਰੂ ਦਾ ਸੁਭਾਅ ਬਿਰਧ ਐਸਾ ਹੈ ਕਿ ਜੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਪਈ ਕਰਤੱਗਿਆ ਸੁਆਮੀ, ਕਿ ਗੁਰੂ ਤਾਂ ਉਹ ਕੰਮ ਵੀ ਕਰ ਦਿੰਦਾ ਜਿਹੜਾ ਕਿਸੇ ਤੋਂ ਹੋ ਨਹੀਂ ਸੀ ਸਕਦਾ। ਕਿਉਂਕਿ ਇਸ ਕਰਕੇ ਗੁਰੂ ਦੀ ਬਖਸ਼ਿਸ਼ ਵੱਡੀ ਹੈ ਨਾ, ਇੱਥੇ ਇਕੱਲਾ ਦੋ ਦੁਣੀ ਚਾਰ ਹੀ ਨਹੀਂ, ਜਿੱਦਣ ਗੁਰੂ ਦੀ ਕਿਰਪਾ ਹੋਵੇ ਨਾ ਇੱਥੇ ਦੋ ਦੁਣੀ ਪੰਜ ਵੀ ਹੋ ਜਾਂਦਾ ਹੈ। ਕਿਉਂਕਿ ਗੁਰੂ ਉਹ ਕਾਰਜ ਨੂੰ ਵੀ ਕਰ ਸਕਦਾ ਹੈ ਜਿਹੜਾ ਕੋਈ ਨਹੀਂ ਸੀ ਕਰ ਸਕਿਆ। ਸੰਗੀ ਸਰਬੰਗ ਰਸ ਰਸਕਰ ਸਾਲ ਹੈ, ਇਸ ਲਈ ਗੁਰੂ ਸਾਰਿਆਂ ਦਾ ਸੰਗੀ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਤਾਂ ਪ੍ਰੇਮ ਦਾ ਘਰ ਹੈ, ਜਿਹਨੇ ਪ੍ਰੇਮ ਦੇ ਨਾਲ ਉਹਨੂੰ ਯਾਦ ਕੀਤਾ ਹੈ। ਗੁਰੂ ਸਾਹਿਬ ਨੇ ਅੰਗ ਸੰਗ ਹੋ ਕਰਕੇ ਉਸ ਦੀ ਬਾਂਹ ਫੜੀ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਇਹ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੀਆਂ ਨੇ। ਭਾਈ ਗੁਰਦਾਸ ਜੀ ਨੇ ਇਸ ਕਵਿਤ ਸਵਈਏ ਦੇ ਅੰਦਰ ਜਿਹੜੇ ਪਤਤ ਹਨ, ਇਖਲਾਕ ਤੋਂ ਡਿੱਗੇ ਹੋਏ, ਜਿਨ੍ਹਾਂ ਦੀ ਕੋਈ ਵੀ ਰੱਖਿਆ ਨਹੀਂ ਸੀ ਕਰ ਸਕਦਾ, ਭਾਈ ਗੁਰਦਾਸ ਜੀ ਕਹਿੰਦੇ ਜੇ ਉਹ ਵੀ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਨਾ, ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਬਾਹੋਂ ਫੜ ਕੇ ਸੰਸਾਰ ਤੋਂ ਪਾਰ ਲੰਘਾ ਦਿੱਤਾ। ਐਸੀ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਤੇ ਹੋਈ। ਸਾਧ ਸੰਗਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। 387 ਨੰਬਰ ਕਵਿਤ ਸਵਈਆ, ਉਹਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਆਓ, ਸਾਡੇ ਬਹੁਤ ਹੀ ਸਨਮਾਨਯੋਗ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਅਜੀਤਪੁਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਈਏ। ਅਵਗੁਣ ਹਰਨ ਕਰਨ ਕਰਤੱਗਿਆ ਸੁਆਮੀ, ਸੰਗੀ ਸਰਬੰਗ ਰਸ ਰਸਕ ਰਸਾਲ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ ਤਿੰਨਾਂ ਦੇ ਰਾਗੀ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣ ਜਾ ਰਿਹਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਜਿਹੜੀ ਸੰਗਤ ਮੱਥਾ ਟੇਕਣ ਵਾਸਤੇ ਆ ਰਹੀ, ਉਹਨਾਂ ਨੇ ਬੇਨਤੀ ਹੈ ਉੱਤੇ ਗੈਲਰੀ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਉੱਤੇ ਵੀ ਦੀਵਾਨ ਚੱਲਦਾ ਹੈ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਆਓ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦਾ ਜਥਾ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਆਨੰਦ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਏ ਸ਼ਬਦ ਸਰਵਣ ਕਰੀਏ ਜੀ।

ਹੁਣ ਬੇਨਤੀ ਹੈ ਬੇਟੇ ਬੇਟੀ ਨੂੰ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਵੇਗੀ, ਬਾਕੀ ਸੰਗਤ ਬੈਠੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕਾ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ।

हऊँ हर कै सत बल हार न जित सेवै सुख पाई। नानक गुरमुख मिल रहा

ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁੰਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੂ ਧਨ ਧਨ ਧਨ ਗੁਰ ਸੋਈ।

ਸਭ ਆਖੋ ਧਨ ਧਨ ਧਨ ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ, ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਪਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ ਸਤਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵਡਭਾਗੀ ਮਨ।

ਸਾਹਿਬ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਪਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ।

ਪ੍ਰਭੁ ਮਨ ਚਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ।

मन सहज भया हर पाया बलराम जियो। गुरमुख मिलिया सुभाए हर मन।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡਾ ਸਭ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਸੂਖ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨੀਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸ਼ੁਭ ਆਨੰਦ ਕਾ ਲੜਕਾ ਭਾਈ ਗੁਰ ਤੇਗ ਸਿੰਘ ਸੰਧੂ ਪਿਤਾ ਸਰਦਾਰ ਅਮਰਜੀਤ ਸਿੰਘ ਸੰਧੂ ਅਤੇ ਮਾਤਾ ਜਗਪਾਲ ਕੌਰ ਜੀ ਸੰਧੂ ਲੜਕੀ ਬੀਬਾ ਗੁਰਕੀਰਤ ਕੌਰ ਗਿੱਲ ਸਪੁੱਤਰੀ ਸਰਦਾਰ ਜਗਦੀਪ ਸਿੰਘ ਗਿੱਲ ਅਤੇ ਮਾਤਾ ਅਮਨਦੀਪ ਕੌਰ ਜੀ ਗਿੱਲ ਦਾਤਾ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦਾਸ ਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ। ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ, ਮੇਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ, ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਈ, ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ ਜੀ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਜੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰਚਿਆ ਕਰਹੀ, ਸੋ ਹਮਰੀ ਰਚਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਾਉ ਸੱਜਣ ਮੈਂਡਿਆ ਡੇਈਂ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਪਿਤਾ ਜੀ ਨੇ ਹੁਕਮਨਾਮਾ ਬਖਸ਼ਿਆ ਹੈ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਪਾਗ ਪਰਿਜੋੜੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ, ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਗੁਰੂ ਸਾਹਿਬ ਦੇ ਚਰਨਾਂ 'ਤੇ ਹੋਵੇ। ਹੁਣ ਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ, ਤਿੰਨਾਂ ਦੇ ਜਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ। ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਿਵਾਜੇ ਸਤਸੰਗੀ ਜਨੋ, ਸਤਿਕਾਰਯੋਗ ਸਾਡੀਆਂ ਭੈਣਾਂ, ਸਤਿਗੁਰ ਨੇ ਬੜੀ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ, ਖੁਸ਼ੀਆਂ ਭਰਿਆ ਸਮਾਂ ਆਇਆ ਹੈ। ਸਤਿਗੁਰ ਪਾਤਸ਼ਾਹ ਨੇ ਬੜੀ ਕਿਰਪਾ ਬਖਸ਼ਿਸ਼ ਮਿਹਰ ਕੀਤੀ, ਆਪ ਵਿੱਚ ਸਹਾਈ ਹੋ ਕੇ ਕਾਰਜਾਂ ਨੂੰ ਸਫਲਿਆਂ ਕੀਤਾ। ਦੋਹਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ, ਦਾਸ ਦੇ ਢਾਡੀ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸੋ ਕਿਰਪਾ ਕਰਨੀ, ਇਸ ਵਧਾਈ ਦਾ ਯੋਗ ਉੱਤਰ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਉਣ ਜਾਓ। ਸਾਰੀ ਸੰਗਤ ਫਤਿਹ ਦੇ ਪਾਵਨ ਸਿੰਘ ਦਾ ਜਾਪ ਕਰੀਏ, ਵਧਾਈ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦੇਣ ਦੀ ਕਿਰਪਾ ਕਰੋ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਾਦਾ ਭਲਾ। ਆਓ, ਬਹੁਤ ਖੁਸ਼ੀਆਂ ਭਰਿਆ ਸਮਾਂ ਹੈ। ਇਸ ਖੁਸ਼ੀਆਂ ਭਰੇ ਸਮੇਂ ਵਿੱਚ ਦਾਸ ਦਾ ਢਾਡੀ ਜਥਾ ਆਪ ਜੀ ਨੂੰ ਚਾਰ ਸਤਰਾਂ ਟੜ ਸਰੰਗੇ ਦੀ ਕਲਾ ਦੇ ਨਾਲ ਆਪ ਜੀ ਸੇਵਾ ਵਿੱਚ ਬੇਨਤੀ ਕਰ ਰਹੇ, ਸਰਵਣ ਕਰਕੇ ਧੰਨਵਾਦੀ ਬਣਾਓ ਜੀ। ਇਉਂ ਬੇਨਤੀ ਕੀਤੀ ਜਾ ਰਹੀ ਹੈ।

0: ਸੇਵਕਾਂ ਦੀ ਲਾਜ ਆਪ ਰੱਖਦਾ, ਸੇਵਕਾਂ ਦੀ ਲਾਜ ਆਪ ਰੱਖਦਾ, ਤੁਸਾਂ ਉੱਤੇ ਸਾਡਾ ਵਿਸ਼ਵਾਸ ਹੈ, ਕਰ ਦਿਓ ਕਾਰਜਾਂ ਨੂੰ ਰਾਸ ਦੀ
1: ਚਰਨਾਂ ਚ ਇਹੋ
0: ਅਰਦਾਸ ਹੈ, ਕਰ ਦਿਓ ਕਾਰਜਾਂ

0: ਰਾਗਿਆਂ ਨੇ ਸੁਹੀ ਰਾਗ ਪੜਿਆ ਪੜੀਆਂ ਨੇ ਲਾਵਾਂ ਨਾਲ ਚਾਰ ਦੀ ਰਾਗਿਆਂ ਨੇ ਸੁਹੀ ਰਾਗ ਪੜਿਆ ਪੜੀਆਂ ਨੇ ਲਾਵਾਂ ਨਾਲ ਚਾਰ ਦੀ
1: ਆਨੰਦ ਸਾਹਿਬ ਬਾਣੀ ਨੂੰ ਕੀਤੀ ਭਾਈ ਸਾਹਿਬ ਅਰਦਾਸ ਜੀ
0: ਛੋਲੀ ਅੱਜ ਤੇਰੇ ਦਾਰੀ ਖੜਕੇ ਛੋਲੀ ਅੱਜ ਖੜੇ ਤੇਰੇ ਦਰ ਤੇ ਬੇਨਤੀਆਂ ਕਰਦੇ ਹਦਾਸ

0: ਮਾਪਿਆਂ ਦੀ ਖੁਸ਼ੀਆਂ ਮਨਾਵਦੇ ਪੁੱਤਰ ਦਾ ਹੋ ਗਿਆ ਵਿਆਰੀ
1: ਸਾਨੂੰ ਬੁਰੇ ਅੱਜ ਲੱਗਿਆ ਦਿਲ ਡਾਡਾ ਉਹਨਾਂ ਦੇ ਹੈ ਚਾਜੀ
0: ਮਾਪਿਆਂ ਦੀ ਖੁਸ਼ੀਆਂ ਮਨਾਵਦੇ ਪੁੱਤਰ ਦਾ ਹੋ ਗਿਆ ਵਿਆਰੀ
1: ਸਾਨੂੰ ਬੁਰੇ ਅੱਜ ਲੱਗਿਆ ਦਿਲ ਡਾਡਾ ਉਹਨਾਂ ਦੇ ਹੈ ਚਾਜੀ
0: ਖਦਰਾਂ ਨੇ ਤੇਲ ਬੂਹੇ ਚੋਵਣਾ ਖਦਰਾਂ ਨੇ ਤੇਲ ਬੂਹੇ ਚੋਵਣਾ ਪੂਰੀ ਹੋਈ ਅੱਜ ਸਾਡ ਆਸ ਹੈ ਕਰਦੀ ਉਹ ਕਾਰਜਾਂ ਨੂੰ ਰਾਸ ਦੀ ਚਰਨਾਂ ਚ ਇਹੋ ਅਰਦਾਸ ਹੈ ਕਰਦੇ ਉਹ ਕਾਰਜਾਂ

0: ਖੁਸ਼ੀ ਦੀਆਂ ਕਾਮ ਦੇ
1: ਹਰ ਦਿਨ ਮਨ ਤੇਰੇ ਆਣ ਕੇ ਮਨ ਹੈ ਸੰਗਤ ਵਿੱਚ ਭਾਵਦੇ
0: ਹਬਲ ਤੇ ਖੁੰਡਾ ਕੁਲਬੀਰ ਵੀ ਮਾਰੇ ਅੱਜ ਖੁਸ਼ੀ ਦੀਆਂ ਕਾਮ ਦੇ
1: ਹਰ ਦਿਨ ਮਨ ਤੇਰੇ ਆਣ ਕੇ ਮਨ ਹੈ ਸੰਗਤ ਵਿੱਚ ਭਾਵਦੇ
0: ਗਾਈਏ ਤੇਰਾ ਜਸ ਸਦਾ ਤਾਤਿਆ ਗਾਈਏ ਸਦਾ ਜਸ

0: ਤਾਰੀ ਟਿਓ ਕਰ ਜਾਨੂ ਰਾਸ ਦੀ ਚਰਨਾ ਤੇ ਹੋ ਅਰਦਾਸ ਤਾਰੀ ਟਿਓ ਕਰ ਜਾਨੂ ਰਾਸ ਦੀ ਚਰਨਾ ਤੇ ਹੋ ਅਰਦਾਸ
1: ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਰਤਨ ਦਾ ਤੁਸੀਂ ਸਾਰਿਆਂ ਸਤਿਕਾਰ ਕੀਤਾ ਬ੍ਰਿੰਦ ਮਾਇਆ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਣ ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤੀ ਦਾ ਬਖਸ਼ਿਸ਼ ਕਰਨ ਸੁਭਾਗੀ ਜੋੜੀ ਦੇ ਸਿਰ ਤੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਪਿਆਰ ਪ੍ਰੇਮ ਇਤਫਾਕ ਦਰ ਘਰ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਪਾਤਸ਼ਾਹ ਸਬਰ ਦੇ ਕਾਰਜ ਰਾਸ ਕਰਨ ਜੀ ਹੋਈਆਂ ਬ੍ਰਿੰਦ ਭੁੱਲਾਂ ਦੀ ਖੇਮਾ ਆਓ ਫਿਰ ਵਧਾਈ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਓ ਅਗਲਾ ਪ੍ਰੋਗਰਾਮ ਜੋ ਵੀ ਹੈ ਬਹੁਤ ਸਤਿਕਾਰਯੋਗ ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਜੀ ਪਰਮਜੀਤ ਸਿੰਘ ਜੀ ਉਹਨਾਂ ਕੋਲੋਂ ਅਗਲੇ ਪ੍ਰੋਗਰਾਮ ਦੀ ਵਾਪਸ ਸਰਵਣ ਕਰੋ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਇਹ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਸ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਏ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਸਮਾਪਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ ਜੋ ਸ਼ਗਨ ਦੀ ਰਸਮ ਹੈ ਉਹ ਮੇਨ ਹਾਲ ਦੇ ਵਿੱਚ ਲੜਕੇ ਲੜਕੀ ਦੇ ਮਾਤਾ ਪਿਤਾ ਨੇ ਸ਼ਗਨ ਪਾਉਣਾ ਹੈ ਬਾਕੀ ਸੰਗਤ ਨੇ ਇੱਥੇ ਸ਼ਗਨ ਨਹੀਂ ਪਾਉਣਾ ਬਾਕੀ ਸੰਗਤ ਨੇ ਜਿਹੜਾ ਸ਼ਗਨ ਹੈ ਉਹ ਬਾਹਰ ਟੈਂਟ ਵਿੱਚ ਪਾਉਣਾ ਹੈ ਨਾਲੇ ਉੱਥੇ ਤੁਸੀਂ ਲੰਗਰ ਛਕਣਾ ਹੈ ਇਹ ਬੇਨਤੀ ਪ੍ਰਵਾਨ ਕਰਨੀ ਮਾਤਾ ਪਿਤਾ ਨੇ ਹੀ ਸ਼ਗਨ ਪਾਉਣਾ ਹੈ ਲੜਕੀ ਲੜਕੀ ਦੇ ਸੋ ਦੂਸਰੀ ਬੇਨਤੀ ਹੈ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ ਗੱਲਾਂ ਨਹੀਂ ਕਰਨੀਆਂ ਜਦੋਂ ਅਸੀਂ ਗੱਲਾਂ ਕਰਦੇ ਹਾਂ ਫਿਰ ਸਾਨੂੰ ਚੰਗਿਆ ਨਹੀਂ ਲੱਗਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਦੀ ਖੁਸ਼ੀ ਤਾਂ ਹੀ ਹੁੰਦੀ ਜੇ ਸਾਹਿਬ ਗੁਰੂ ਦਾ ਸਤਿਕਾਰ ਕਰਾਂਗੇ ਸੋ ਆਓ ਹੁਣ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

ਆਉਣਾ ਸਭ ਲੋਨਾ ਦਾ ਦੁਨੀਆਂ ਦੇ ਵਿੱਚ ਸੀਤਲਾ ਆਉਣਾ ਸਭ ਲੋਨਾ ਦਾ ਦੁਨੀਆਂ ਦੇ ਵਿੱਚ ਸੀਤਲਾ ਜਿਹੜੇ

ਨਾ ਯੁੱਧ ਹੁੰਦਾ ਮਹਾਨ ਕੌਮ ਤੇ ਦੇਸ਼ ਨੂੰ, ਉਹ ਨਾ ਯੁੱਧ ਹੁੰਦਾ, ਉਹ ਨਾ ਯੁੱਧ ਹੁੰਦਾ ਮਹਾਨ ਕੌਮ ਤੇ ਦੇਸ਼ ਨੂੰ, ਜਿਉਂਦੇ ਵਤਨ ਲਈ ਜੋ, ਜਿਉਂਦੇ ਵਤਨ ਲਈ ਜੋ।

ਉਹਨਾਂ ਸਦਕਾ ਹੀ ਇਹ ਧਰਤੀ ਪੂਜਣ ਯੋਗ ਹੈ, ਉਹਨਾਂ ਸਦਕਾ ਹੀ ਇਹ ਧਰਤੀ ਪੂਜਣ ਯੋਗ ਹੈ, ਜੇ ਤੇ ਕਰਦਾ ਅੰਬਰ ਸੇ ਤੇ ਕਰਦਾ ਅੰਬਰ ਝੁਕ ਝੁਕ ਸੀਸ ਲਾਰ ਕੇ।

ਮਾਨਵਤਾ ਦੇ ਕਲਿਆਣਕਾਰੀ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਸੰਸਾਰ ਦੇ ਸਮੋਹੇ ਧਾਰਮਿਕ ਗ੍ਰੰਥਾਂ ਵਿੱਚੋਂ ਸਰਵੋਤਮ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਛਤਰ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਆਓ ਸਾਰੇ ਸੰਗਤ ਰਸਨਾ ਨੂੰ ਕਰੀਏ ਪਵਿੱਤਰ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਾਈਏ ਸੀਸ ਤੇ ਪਿਆਰ ਸਾਥ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਕਿਰਪਾ ਕੀਤੀ ਹੈ, ਹਰ ਰੋਜ਼ ਦੀ ਤਰ੍ਹਾਂ ਹੀ ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਬਾਬੇ ਦੇ ਦਰ ਵਿੱਚ ਆ ਕੇ ਜੀਵਨ ਨੂੰ ਸਫਲਿਆਂ ਕਰਦੇ ਹਾਂ। ਇੱਕ ਵਾਰ ਸਾਰੀ ਸੰਗਤ ਫਿਰ ਕਿਰਪਾ ਕਰ ਦੇਵੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਜੀ ਨੇ 17 ਹੁਣੇ ਸਰਵਣ ਕੀਤੀਆਂ ਹਨ, ਉਹਨਾਂ 17 ਵਿੱਚ ਸ਼ੁਰੂਆਤ ਵਿੱਚ ਹੀ ਜੋ ਵਿਦਵਾਨ ਨੇ ਲਿਖਿਆ ਤਾਂ ਤੁਸੀਂ ਢਾਡੀ ਸਿੰਘਾਂ ਕੋਲੋਂ ਸਰਵਣ ਕੀਤਾ, ਆਉਣਾ ਸਫਲ ਉਹਨਾਂ ਦਾ ਦੁਨੀਆਂ ਦੇ ਵਿੱਚ ਸੀਤਲਾ। ਸੰਸਾਰ ਵਿੱਚ ਹਰ ਮਨੁੱਖ ਆਉਂਦਾ ਹੈ, ਪਰ ਉਹ ਸਾਰੇ ਇਸ ਜ਼ਿੰਦਗੀ ਦਾ ਲਾਹ ਪ੍ਰਾਪਤ ਕਰਕੇ ਸੰਸਾਰ ਦਾ ਜਸ ਖੱਟ ਕੇ ਨਹੀਂ ਜਾਂਦੇ। ਮੰਨ ਲਓ ਇੱਕ ਖੇਡ ਦਾ ਮੈਦਾਨ ਹੈ, ਉਸ ਮੈਦਾਨ ਵਿੱਚ ਦੋ ਟੀਮਾਂ ਆਉਂਦੀਆਂ ਹਨ, ਇੱਕ ਆਉਣ ਦਾ ਰਸਤਾ ਇੱਕ ਹੈ, ਜਾਣ ਦਾ ਵੀ ਇੱਕ ਹੈ। ਜਿਹੜੀ ਟੀਮ ਹਾਰ ਕੇ ਚਲੀ ਜਾਂਦੀ ਆ ਉਹਦੇ ਤੁਰਨ ਦਾ ਸਲੀਕਾ ਕੁਝ ਹੋਰ ਹੋਵੇਗਾ, ਮੂੰਹ ਦਾ ਚਿਹਰੇ ਦੀ ਰੰਗਤ ਕੁਝ ਹੋਰ ਹੋਵੇਗੀ। ਜਿਹੜੀ ਜਿੱਤ ਕੇ ਜਾਵੇਗੀ ਉਹਦੇ ਤੁਰਨ ਦਾ ਵੀ ਤਰੀਕਾ ਹੋਰ ਹੋਵੇਗਾ, ਚਿਹਰੇ ਦੀ ਰੰਗਤ ਵੀ ਕੁਝ ਹੋਰ ਹੋਵੇਗੀ। ਇਸੇ ਤਰ੍ਹਾਂ ਹੀ ਇਨਸਾਨ ਸੰਸਾਰ ਵਿੱਚ ਆਉਂਦਾ ਹੈ, ਜਿਹੜਾ ਹਾਰ ਕੇ ਚਲਾ ਜਾਂਦਾ ਆਪਣੇ ਜੀਵਨ ਦੀ ਬਾਜੀ, ਉਹਨੂੰ ਉਹਦੇ ਬਾਅਦ ਚ ਕੋਈ ਯਾਦ ਨਹੀਂ ਕਰਦਾ, ਘਰ ਵਾਲੇ ਤੇ ਸ਼ਾਇਦ ਕੋਈ 6 ਮਹੀਨੇ ਯਾਦ ਕਰਨ, ਉਹ ਤੋਂ ਬਾਅਦ ਨਹੀਂ ਕਰਦੇ। ਜਿਹੜੇ ਜਨਮ ਸਵਾਰ ਕੇ ਜਾਂਦੇ, ਜਿੱਤ ਕੇ ਜਾਂਦੇ, ਉਹਨਾਂ ਦੀ ਯਾਦਗਾਰਾਂ ਮਨਾਈਆਂ ਜਾਂਦੀਆਂ ਹਨ, ਦਿਨ ਮਨਾਏ ਜਾਂਦੇ ਹਨ, ਮੇਲੇ ਲੱਗਦੇ ਹਨ, ਗੁਰਮਤ ਸਮਾਗਮ ਮਨਾਏ ਜਾਂਦੇ ਹਨ। ਵਿਦਵਾਨ ਨੇ 2 ਸਤਰਾਂ ਲਿਖੀਆਂ, ਕਹਿੰਦਾ ਆਉਣਾ ਸਫਲ ਉਹਨਾਂ ਦਾ ਦੁਨੀਆਂ ਦੇ ਵਿੱਚ ਸੀਤਲ ਜੀ। ਸਫਲ ਕਿਹਨਾਂ ਦਾ ਹੈ? ਜਿਹੜੇ ਸੰਸਾਰ ਵਿੱਚੋਂ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਜਿਹੜੇ ਲਾਹਾ ਲੈ ਕੇ ਜਾਂਦੇ ਉਹਨਾਂ ਦੀ ਯਾਦਾਂ ਮਨਾਈਆਂ ਜਾਂਦੀਆਂ ਹਨ, ਮੇਲੇ ਲੱਗਦੇ ਹਨ, ਸਰੀਰ ਬਿਨਸ ਵੀ ਜਾਏ। ਅਖੀਰ ਦੀਆਂ ਪੰਕਤੀਆਂ ਵਿੱਚ ਆਪ ਜੀ ਨੇ ਸਰਵਣ ਕੀਤਾ, ਸਰੀਰ ਬਿਨਸਣ ਤੋਂ ਬਾਅਦ ਜਿਹੜਾ ਜਿਹਨਾਂ ਨੂੰ ਯਾਦ ਕਰਦਾ ਉਹ ਅਮਰ ਹੈ, ਅਟਲ ਹੈ, ਜਿਉਂਦਾ ਹੈ। ਸਰੀਰ ਕਰਕੇ ਤੇ ਨਹੀਂ, ਖਿਆਲਾਂ ਕਰਕੇ ਹੈ। ਬੱਚਾ ਜਨਮਦਾ ਮਾਂ ਬਾਪ ਦੇ ਭਾਗੀ, ਜਿਉਂਦਾ ਉਹ ਆਪਣੇ ਬਦਲੇ, ਮਰ ਜਾਂਦਾ ਸੰਤਾਨ ਦੇ ਬਦਲੇ। ਸਧਾਰਨ ਮਨੁੱਖ ਦੀ ਜ਼ਿੰਦਗੀ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ, ਕਥਾ ਕਹਾਣੀਆਂ ਉਹਨਾਂ ਦੀਆਂ ਸੰਸਾਰ ਵਿੱਚ ਰਹਿ ਜਾਂਦੀਆਂ ਹਨ, ਜਿਹਨਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਆਪਾਂ ਵਾਰਨ ਤੋਂ ਸੰਕੋਚ ਨਹੀਂ ਕੀਤਾ, ਤੇ ਫਿਰ ਸੰਸਾਰ ਨੇ ਉਹਨਾਂ ਵਿਅਕਤੀਆਂ ਦੀ ਪੂਜਾ ਕੀਤੀ ਜਿਹਨਾਂ ਨੇ ਦੇਸ਼ ਵਿੱਚ ਸੰਸਾਰ ਵਿੱਚ ਆ ਕੇ ਦੇਸ਼ ਭਲਾਈ ਦੇ ਕੰਮ ਵਾਸਤੇ ਆਪਾਂ ਵਾਰਨ ਤੋਂ ਸੰਕੋਚ ਨਹੀਂ ਕੀਤਾ, ਉਹ ਅਮਰ ਹਨ, ਅਟਲ ਹਨ, ਉਹਨਾਂ ਨੂੰ ਸੀ ਚੁੱਕਦਾ ਹੈ। ਗੁਰੂ ਪਿਆਰੀ ਸਤਸੰਗ, ਜਿਸ ਮਹਾਂਬਲੀ ਯੋਧੇ ਦੀ ਮੈਂ ਗੱਲ ਸ਼ੁਰੂ ਕੀਤੀ ਹੈ, ਸਮਾਂ ਬਾਬਾ ਜੀ ਵੱਲੋਂ ਮੈਨੂੰ ਦੱਸ ਦਿੱਤਾ ਗਿਆ, ਮੈਂ ਨਿਯਤ ਕੀਤੇ ਸਮੇਂ ਦੇ ਵਿੱਚ ਹੀ ਰਹਿ ਕੇ ਤੁਹਾਡੇ ਵੱਧ ਤੋਂ ਵੱਧ ਦਰਸ਼ਨ ਦਾਰੇ ਕਰਨੇ ਹਨ। ਗੁਰੂ ਪਿਆਰੀ ਸਤਸੰਗ ਦੋਸਤ ਮੁਹੰਮਦ ਖਾਨ ਦੇ ਕਹਿਣ ਮੁਤਾਬਕ ਨਾਇਬਲ ਮਿਰਜ਼ਾ ਸੰਮੀ ਖਾਨ ਕਾਬਲ ਦੀ ਧਰਤੀ ਤੋਂ ਖਾਲਸੇ ਦਾ ਮਲੀਆ ਮੇਟ ਕਰਨ ਵਾਸਤੇ ਤਿਆਰੀ ਕਰਦਾ ਹੈ। 5 ਪੁੱਤਰ ਹਨ ਦੋਸਤ ਮੁਹੰਮਦ ਖਾਨ ਦੇ, ਅਕਬਰ ਖਾਨ, ਜਰੀਮ ਖਾਨ, ਅਲਫ ਖਾਨ, ਇਸ 5 ਪੁੱਤਰ ਅਤੇ 5 ਭਰਾ ਹਨ ਸੰਮੀ ਖਾਨ ਦੇ, ਉਹਦੇ 5 ਭਰਾ ਹਨ, ਉਹਦੇ 5 ਪੁੱਤਰ ਹਨ।
ਉਹ ਖਾਲਸੇ ਦਾ ਮਲੀਆ ਮੇਟ ਕਰਨ ਵਾਸਤੇ, ਇਸਲਾਮੀ ਝੰਡਾ ਲਹਿਰਾਉਣ ਵਾਸਤੇ, ਕੇਸਰੀ ਨਿਸ਼ਾਨ ਦਾ ਮਲੀਆ ਮੇਟ ਕਰਨ ਵਾਸਤੇ ਉਹਨਾਂ ਤਿਆਰੀ ਕੀਤੀ ਹੈ। ਕੱਲ੍ਹ ਆਪ ਜੀ ਨੇ 17 ਸਰਵਣ ਕੀਤੀਆਂ ਕਿ ਚੜੀਆਂ ਫੌਜਾਂ ਕਾਬਲੋਂ ਲਾ ਚੋਟ ਨਗਾਰੇ। ਅਖੀਰਲੀਆਂ ਪੰਕਤੀਆਂ ਉਹਦੀਆਂ ਵਿੱਚ, ਜਿਉਂ ਛਲ ਉੱਠੇ ਸਾਗਰੋਂ ਆਖੇ ਕਿਨਾਰੇ। ਇੰਨੇ ਜੋਸ਼ ਵਿੱਚ 40,000 ਮੁਲਖਈਆ ਕੋਈ ਥੋੜ੍ਹਾ ਨਹੀਂ ਹੁੰਦਾ, 40,000 ਫੌਜ ਲੈ ਕੇ ਕਾਬਲ ਦੀ ਧਰਤੀ ਤੋਂ ਰਵਾਨਾ ਹੁੰਦਾ ਹੈ ਖਾਲਸੇ ਦਾ ਮਲੀਆ ਮੇਟ ਕਰਨ ਵਾਸਤੇ। ਪਰ ਆਣ ਕੇ ਉਤਾਰਾ ਕਿੱਥੇ ਕਰਦਾ? ਜਿਹੜਾ ਮਰਦ ਨੇ ਸਦਾ ਵਾਸਤੇ ਇੱਕ ਰਸਤਾ ਬੰਦ ਕੀਤਾ ਸੀ, ਜਿਸ ਰਸਤੇ ਥਾਣੀ ਜਰਵਾਣੇ ਚੜ੍ਹ ਕੇ ਆਉਂਦੇ ਸਨ, ਲੁੱਟ ਕੇ ਲੈ ਜਾਂਦੇ ਸਨ, ਸਦੀਆਂ ਤੀ ਗੁਲਾਮ ਕਰਕੇ ਚਲੇ ਜਾਂਦੇ ਸਨ, ਉਸ ਰਸਤੇ ਨੂੰ ਸਦਾ ਵਾਸਤੇ ਮਰਦ ਨੇ ਬੰਦ ਕੀਤਾ, ਜਮਰਾਓ ਦਾ ਕਿਲਾ ਬਣਾ ਕੇ। ਪਸ਼ਾਵਰ ਦਾ ਗਵਰਨਰ ਬਣਿਆ ਚੀਫ ਜਨਰਲ ਸਰਦਾਰ ਹਰੀ ਸਿੰਘ ਨਲੂਆ, ਪਸ਼ਾਵਰ ਦੇ ਕਿਲੇ ਵਿੱਚ ਹੈ। ਜਮਰਾਓ ਦਾ ਕਿਲਾ ਤਿਆਰ ਕੀਤਾ, ਜਿਹਦੀਆਂ 4-4 ਗਜ ਚੌੜੀਆਂ ਕੰਧਾਂ ਹਨ, 12-12 ਗਜ ਉੱਚੀਆਂ ਹਨ, ਜਿਹਦੇ ਵਿੱਚ 40 ਵੱਡੀਆਂ ਤੋਪਾਂ ਤੇ 10 ਛੋਟੀਆਂ ਤੋਪਾਂ ਹਨ। ਕੋਈ 500 ਘੋੜ ਸਵਾਰ ਦੇ ਵਿੱਚ ਰਹਿ ਸਕਦਾ, ਜ਼ਿਆਦਾ ਨਹੀਂ। ਉਹਦੀ ਜ਼ਿੰਮੇਵਾਰੀ, ਉਹਦੀ ਹਿਫਾਜ਼ਤ ਕਰਨ ਵਾਸਤੇ ਸਰਦਾਰ ਮਹਾਂ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਨਾਇਬਲ ਮਿਰਜ਼ਾ ਸਮੀ ਖਾਨ ਫੌਜ ਦਾ ਸਿੱਪਾ ਸਲਾਰ ਬਣਿਆ ਹੋਇਆ, ਉਹਨੇ ਆਣ ਕੇ ਜਮਰਾਓ ਦੇ ਕਿਲੇ ਨੂੰ 4 ਸ਼ਫੇਰਿਓਂ ਘੇਰਾ ਪਾ ਲਿਆ। ਇਸ ਕਿਲੇ ਵਿੱਚ ਸਰਦਾਰ ਮਹਾਂ ਸਿੰਘ, ਕੋਈ 10,000 ਫੌਜ ਹੈ, ਬਹੁਤ ਜ਼ਿਆਦਾ ਗਿਣਤੀ ਫੌਜ ਨਹੀਂ, ਇੰਨੀ ਫੌਜ ਦਾ ਮੁਲਖਈਆ ਹੈ। ਜਦੋਂ ਨਾਇਬਲ ਮਿਰਜ਼ਾ ਸਮੀ ਖਾਨ ਦੀ ਫੌਜ ਨੇ ਆਣ ਕੇ ਘੇਰਾ ਪਾ ਲਿਆ ਖਾਲਸੇ ਦੇ ਨਾਲ ਗੁੱਥਮ ਗੁੱਥਾ ਹੋਣ ਵਾਸਤੇ, ਹੁਣ ਸਰਦਾਰ ਮਹਾਂ ਸਿੰਘ ਜੀ ਗੁਰੂ ਕੀ ਫੌਜ ਦੇ ਸਨਮੁਖ ਸਾਹਮਣੇ ਖਲੋ ਕੇ ਉਹਨਾਂ ਨੂੰ ਦਲੇਰੀ ਜਿਵੇਂ ਦੇ ਰਹੇ ਹਨ, ਅੰਦਰ ਸੁੱਤੀ ਉਹਨੀ ਗੈਰਤ ਨੂੰ ਟੁੰਬ ਰਹੇ ਹਨ। ਜਥੇ ਕੌਮ ਦਾ ਜਥੇਦਾਰ ਸਰਦਾਰ ਮਹਾਂ ਸਿੰਘ ਜੀ ਭਰੇ ਰੋਹ ਵਿੱਚ ਆਣ ਕੇ ਖਾਲਸਾ ਫੌਜ ਨੂੰ ਜੋ ਕੁਝ ਕਹਿ ਰਿਹਾ, ਜਰਾ ਦਰਸ਼ਨ ਕਰੋ ਜੀ।

0: रग बेच जे खून दशमेश दाए,
1: रग बेच जे खून दशमेश दाए।

0: ਖੂਨ ਦਸ਼ਮੇਸ਼ ਦਾ
1: ਏ
0: ਜੇਕਰ ਦੇਸ਼ ਦੇ ਨਾਲ

ਕੌਮ ਦਾ ਜਥੇਦਾਰ ਮਹਾਂਬਲੀ ਯੋਧਾ ਜਥੇਦਾਰ ਸਰਦਾਰ ਮਹਾਂ ਸਿੰਘ ਜੀ ਕਹਿਣ ਲੱਗੇ, ਗੁਰੂ ਕੇ ਪਿਆਰੇ ਸਾਜੇ ਨਵਾਜੇ ਖਾਲਸਾ ਜੀਓ, ਆਓ ਇੱਕ ਵਾਰ ਆਪਣੀ ਮਨ ਬਿਰਤੀ ਨੂੰ ਲੈ ਕੇ ਚੱਲੀਏ ਗੜੀ ਚਮਕੌਰ ਵਿੱਚ। ਸੂਬਾ ਸਰਹੰਦ ਵਜ਼ੀਰ ਖਾਨ ਦੀ 10 ਲੱਖ ਫੌਜ ਦਾ ਮਲਖਈਆ ਇਕੱਠਾ ਕੀਤਾ ਸੀ, ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ, ਅੰਦਰ 40-42 ਸਿੰਘ ਸਨ ਸਾਰੇ। ਉਹਨਾਂ ਦੁਸ਼ਮਣ ਦਲ ਦੀ ਈਣ ਨਹੀਂ ਮੰਨੀ, ਮਰਦਾਂ ਵਾਂਗ ਛਾਤੀਆਂ ਡਾ ਕੇ ਲੜੇ। ਉਹਨਾਂ 40 ਨੇ ਲੱਖਾਂ ਦਾ ਟਾਕਰਾ ਕੀਤਾ ਤੇ ਅਸੀਂ ਤਾਂ ਫਿਰ 10,000 ਹਾਂ। ਇਹ 35-40 ਹਜ਼ਾਰ ਕੀ ਇਹਨਾਂ ਕੱਚਿਆਂ ਪਿੱਲਿਆਂ ਦਾ ਅਸੀਂ ਟਾਕਰਾ ਨਹੀਂ ਕਰ ਸਕਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ, ਉਹਨਾਂ ਦੀ ਬਖਸ਼ਿਸ਼, ਸਾਡੇ ਵੀਰ ਅਜੀਤ ਤੇ ਜੁਝਾਰ ਸਿੰਘ, ਆਓ ਉਹਨਾਂ ਨੂੰ ਕਰੀਏ ਯਾਦ। ਉਹਨਾਂ ਦੇ ਚੱਲੇ ਹੋਏ ਮਾਰਗ ਉੱਤੇ, ਉਹਨਾਂ ਦੇ ਚੱਲੇ ਪਾਏ ਹੋਏ ਰਸਤੇ ਉੱਤੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਕਰਕੇ ਯਾਦ। ਦੇਸ਼ ਦੀ ਖਾਤਰ ਜੇ ਆਪਣੇ ਸਾਨੂੰ ਸੀਸ ਦਾ ਬਲੀਦਾਨ ਵੀ ਦੇਣਾ ਪੈ ਜਾਵੇ ਤੇ ਇੱਥੋਂ ਆਪਾਂ ਪਿੱਛੇ ਨਹੀਂ ਹਟਣਾ। ਅਜੀਤ ਸਿੰਘ ਜੁਝਾਰ ਸਿੰਘ ਦਾ ਨਾਂ ਸੁਣਦਿਆਂ ਸਾਰ ਕੋਈ ਐਸਾ ਸੂਰਮਾ ਹੈ ਸੀ ਜਿਹੜਾ ਕੋਈ ਸੋਚਾਂ ਵਿੱਚ ਪੈ ਜਾਏ? ਸਾਰਿਆਂ ਨੇ ਦੌੜ ਕੇ ਆਪਣੋ ਆਪਣੇ ਸ਼ਸਤਰ ਸੰਭਾਲੇ ਹਨ, ਘੋੜਿਆਂ ਦੇ ਤੰਗ ਕੱਸੇ ਹਨ। ਇੱਕ ਪਾਸੇ ਮਿਰਜ਼ਾ ਸੰਮੀ ਖਾਨ ਦੀ ਫੌਜ, ਇੱਕ ਪਾਸੇ ਕੌਮ ਦਾ ਜਥੇਦਾਰ ਮਹਾਂ ਸਿੰਘ ਆਪੋ ਆਪਣੇ ਨਿਸ਼ਾਨਾਂ ਨੂੰ ਵੇਖਦੇ ਹੋਏ ਬਹਾਦਰੀ ਦਾ ਯੌਰ ਵਿਖਾਉਣ ਲੱਗੇ ਹਨ। ਆਮੋ ਸਾਹਮਣੇ ਪੈਂਤੜੇ ਬੰਨ ਲਏ ਹਨ, ਆਮੋ ਸਾਹਮਣੇ ਪੈਂਤੜੇ ਬੰਨ ਲਏ ਹਨ। ਦੋਵਾਂ ਧਰਾਂ ਦੇ ਯੋਧਿਆਂ ਮਾਨੀਆਂ ਨੇ, ਇੱਕ ਤਰ ਸਿੱਖ ਤੇ ਇੱਕ ਤਰ ਪਠਾਨ, ਕਿਧਰੇ ਫੱਟ ਖਾਣ ਨੂੰ ਛਾਤੀਆਂ ਤਾਣੀਆਂ ਨੇ। ਜਿਵੇਂ ਸ਼ਮਾਂ ਤੇ ਪੌਣ ਪਤੰਗ ਝੁਰਮਟ, ਸਦਕੇ ਮੌਤ ਉਸ ਜਵਾਨੀਆਂ ਨੇ। ਸੀਤਲ ਅੱਜ ਤਲਵਾਰ ਦੀ ਭੇਟ ਹੋਣਾ, ਪਲਾਂ ਵਿੱਚ ਕਈਆਂ ਜਿੰਦੇ ਗਾਨੀਆਂ ਨੇ। ਹੁਣ ਦੋਵੇਂ ਕੌਮਾਂ ਗੁੱਥਮ ਗੁੱਥਾ ਹੋਣ ਵਾਸਤੇ ਤਿਆਰ ਹਨ। ਕੌਮ ਦਾ ਜਥੇਦਾਰ ਭਾਈ ਮਹਾਂ ਸਿੰਘ ਜੀ ਹੋ ਕੇ ਆਪਣੇ ਘੋੜੇ ਦਾ ਸਵਾਰ ਮਿਰਜ਼ਾ ਸੰਮੀ ਖਾਨ ਦੇ ਸਾਹਮਣੇ ਹੋ ਕੇ ਜੋ ਕੁਝ ਕਹਿ ਰਿਹਾ, ਵਾਰ ਦੇ ਅੱਖਰ ਹਨ। ਉਸ ਵੇਲੇ ਦਾ ਨਕਸ਼ਾ ਢਾਡੀ ਜਥੇ ਨਾਲ ਸ਼ਬਦਾਂ ਦੁਆਰਾ ਬੇਨਤੀ।

0: ਮਾਇਆ ਕਰ ਲੋ ਸਾਡੇ ਉੱਤੇ ਵਾਰ ਸੀਤਲ ਦਿਲ ਵਿੱਚ ਰਹੇ ਯਾਰ ਮਾਰਦਾ
1: ਕੌਮ ਦਾ ਜਥੇਦਾਰ ਸਰਦਾਰ ਮਹਾਂ ਸਿੰਘ ਜੀ ਰਣ ਤੱਤੇ ਵਿੱਚ ਆਏ ਤੇ ਸੰਮੀ ਖਾਨ ਨੂੰ ਲਲਕਾਰ ਕੇ ਕਹਿ ਰਹੇ ਉਹ ਕਹਿੰਦੇ ਤੂੰ ਆਪਣੀ ਫੌਜ ਦਾ ਜਰਨੈਲ ਅਸੀਂ ਮੈਂ ਆਪਣੀ ਫੌਜ ਦਾ ਜਰਨੈਲ ਉਪਰੇ ਪੁੱਤ ਮਰਵਾ ਰਹੇ ਹਾਂ ਆਪਸ ਵਿੱਚ ਦੋ ਹੱਥ ਕਰਕੇ ਅਸੀਂ ਜੰਗ ਦਾ ਨਿਬੇੜਾ ਕਰ ਲਈਏ ਇਸ ਤੋਂ ਅਗੇਰੇ ਕੀ ਹੁੰਦਾ ਨਿਯਤ ਕੀਤਾ ਸਮਾਂ ਸਮਾਪਤ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਰਤਨ ਦਾ ਤੁਸੀਂ ਸਤਿਕਾਰ ਕੀਤਾ ਸਾਰਿਆਂ ਨੇ ਬਿੰਦ ਮੈਂ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਣ ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤ ਬਖਸ਼ਿਸ਼ ਕਰਨ ਮੇਰੇ ਹੀ ਜ਼ਿਲ੍ਹੇ ਦੇ ਮੇਰੇ ਬਿਲਕੁਲ ਗੁਆਂਢੀ ਨਗਰ ਡੇਰੀਵਾਲ ਤੋਂ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਬਿੰਦ ਮੈਂ ਅਰਦਾਸ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਰੱਖਣ ਬਾਬਾ ਪਰਮਜੀਤ ਸਿੰਘ ਜੀ ਹੁਣ ਪਹੁੰਚ ਚੁੱਕੇ ਹਨ ਬਾਬਾ ਰਣਜੀਤ ਸਿੰਘ ਜੀ ਹੁਣਾਂ ਵੱਲੋਂ ਇਸ਼ਾਰਾ ਚੁੱਕਾ ਵਿੱਚ ਸਭ ਮੇਰੀ ਸਮਾਪਤੀ ਹੈ ਜੀ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਫਿਰ ਇਸੇ ਤਰ੍ਹਾਂ ਚੜ ਸਰੰਗੇ ਦੀ ਕਲਾ ਲਾ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਅਗਲਾ ਪ੍ਰੋਗਰਾਮ ਕਿਸ ਤਰ੍ਹਾਂ ਵਾ ਕਿਵੇਂ ਉਹ ਲਿਖਿਆ ਹੈ ਉਹ ਬਾਬਾ ਪਰਮਜੀਤ ਸਿੰਘ ਹੁਣਾਂ ਨੂੰ ਤੁਸੀਂ ਸਰਵਣ ਕਰੋ ਜੀ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਹ ਸਤਿਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਈਆਂ ਨੇ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਤਿਕਾਰਯੋਗ ਬਾਪੂ ਰਾਮ ਸਿੰਘ ਜੀ ਸੰਧੂ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਵਰੀਨੇ ਦੇ ਪਾਠ ਪਰਿਵਾਰ ਵੱਲੋਂ ਰੱਖੇ ਗਏ ਹਨ ਜਿਨ੍ਹਾਂ ਦੇ ਹੁਣ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਹੋਵੇਗੀ ਆਓ ਹੁਣ ਪਹਿਲਾਂ ਭੋਗ ਦੇ ਸਲੋਕ ਸਰਵਣ ਕਰੀਏ ਉਸ ਤੋਂ ਬਾਅਦ ਕੀਰਤਨ ਅਤੇ ਫਿਰ ਅਰਦਾਸ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸ਼ਾਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨੌਵਾਂ

0: ਖਾਲਸਾ ਵਾਹਿਗੁਰੂ ਜੀ।
1: ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ, ਤੁਮਰੀ ਗਾਤ ਮੇਤ ਤੁਮ ਹੀ, ਨਾਨਕ ਦਾਸ ਸਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਚਿਨਹਾ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ। ਸਤਿਕਾਰਯੋਗ ਬਾਪੂ ਰਾਮ ਸਿੰਘ ਜੀ ਸੰਧੂ ਸੱਚੇ ਪਾਤਸ਼ਾਹ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਵਰੀਨੇ ਦੇ ਪਾਠ ਸਮੂਹ ਪਰਿਵਾਰ ਵੱਲੋਂ ਰੱਖੇ ਗਏ ਸਨ, ਜਿਨ੍ਹਾਂ ਦੇ ਭੋਗ ਪਾਏ ਗਏ, ਪਾਠੀ ਸਿੰਘਾਂ ਕੋਲ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ, ਕੀਰਤਨ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ, ਆਪ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਟੱਕਣੇ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਜੀ ਆਪ ਜੀ ਦੇ ਹਜ਼ੂਰ, ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਤ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹਾ।

ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰਚਿਆ ਕਰਹੀ ਸੋ ਹਮਰੀ ਰਚਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ರಣಾರಾವುನಾಕೂರ ರಂಗನಾಥೋಂಗ ಫಕೀರಾ.

ਬਈਆ ਅਹਨਿਸ ਸਹਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਤੁਦ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹੂ ਸਿਰਸ਼ਾਹ ਦਾ ਸਾ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਨੇ, ਸੇਵਕ ਪਰਿਵਾਰ ਵੱਲੋਂ ਸਤਿਕਾਰਯੋਗ ਬਾਪੂ ਰਾਮ ਸਿੰਘ ਜੀ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਵਰੀਨੇ ਦੇ ਪਾਠ ਪਰਿਵਾਰ ਵੱਲੋਂ ਆਰੰਭ ਕਰਵਾਏ ਸਨ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਭੋਗ ਪਾਏ ਗਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ, ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਜਥਿਆਂ ਨੇ ਕੀਤਾ ਹੈ, ਤਿੰਨਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸੋ ਬਾਪੂ ਜੀ ਨੇ ਗੁਰਦੁਆਰਾ ਸਾਹਿਬ ਵਿਖੇ ਬਹੁਤ ਲੰਮਾ ਸਮਾਂ ਦੇਗ ਦੀ ਸੇਵਾ, ਫੁੱਲਾਂ ਦੀ ਸੇਵਾ, ਹੋਰ ਵੀ ਬੜੀਆਂ ਸੇਵਾ ਕਰਦੇ ਸਨ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ। ਸੋ ਪਰਿਵਾਰ ਸਾਰਾ ਹੀ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਪਿੱਛੇ ਪਰਿਵਾਰ ਨੂੰ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ ਜੀ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ, ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ, ਸਭ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ, ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਈਏ, ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਕੱਲ੍ਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ, ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਈਏ, ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਹੁਣ ਭਾਈ ਸਾਹਿਬ ਭਾਈ ਮੇਹਰ ਸਿੰਘ ਜੀ ਸੇਖੋਂ, ਉਹਨਾਂ ਦੇ ਨਿਮਿਤ ਰੱਖੇ ਗਏ ਇਸਤਰੀ ਸਹਿਜ ਪਾਠਾਂ ਦੇ ਭੋਗ ਪੈਣਗੇ। ਪਹਿਲਾਂ ਅਲਾਣੀਆਂ ਦਾ ਪਾਠ ਹੋਵੇਗਾ, ਉਪਰੰਤ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਸਲੋਕ ਆਪ ਜੀ ਸਰਵਣ ਕਰੋਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ। ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ। ਆਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਇੱਥੇ ਧੰਦਾ ਕੂੜਾ ਚਾਰ ਦੇਹਾਂ, ਆਗੇ ਸਰ ਪਰ ਜਾਣਾ। ਆਗੇ ਸਰ ਪਰ ਜਾਣਾ ਜਿਉਂ ਮਿਹਮਾਣਾ, ਕਾਹੇ ਗਰਬ ਕੀਜੈ। ਜਿੱਤ ਸੇਵਿਐ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਬਿਹਾਣਾ। ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਜੋ ਤਿਸ ਭਾਵੈ ਸਮਰਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਜਲ ਥਲ ਮਹੀ ਅਲ ਰਵ ਰਹਿਆ, ਸਾਚੜਾ ਸਿਰਜਣਹਾਰੋ। ਸਾਚਾ ਸਿਰਜਣਹਾਰੋ ਅਲਖ ਅਪਾਰੋ, ਤਾਕਾ ਅੰਤ ਨ ਪਾਇਆ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ। ਜੋ ਤਿਸ ਭਾਵੈ ਸਮਰਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬਿਕਾਰੋ। ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ। ਚੰਗਾ ਮੰਦਾ ਕਿਸ ਸੂਝੈ ਨਾਹੀ, ਇਹੋ ਤਨ ਏਵੈ ਖੋਵੈ। ਐਥੈ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ। ਸੱਚੜਾ ਨਾਮ ਲਏ ਹਾਂ, ਰੋਵੈ ਬਿਰਹਾ ਤਨਕਾ ਆਪਣਾ। ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲਹੇ ਪੰਥ ਨਿਹਾਲਹੇ। ਅਸਾਂ ਪੇ ਉਥੇ ਜਾਣਾ, ਜਿਸਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇਹਾ। ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣਾ ਐਸਾ ਕੋਏ। ਸੇਵਿਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ। ਭੇਟੈ ਸਿਉ ਜਾਵੋ

ਕੋਈ ਮਰ ਜਾਣਾ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇ ਹੀ ਆਗੈ ਆਖੀ ਹੈ, ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵੈ ਪਤ ਸਿਉ ਜਾਵਹਿ, ਆਗੈ ਦੁਖ ਨ ਲਾਗੈ, ਕਰ ਏਕ ਧਿਆਵ ਹੈ ਤਾਂ ਫਲ ਪਾਵਹਿ, ਜਿਤ ਸੇਵਿਐ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਬੀਚਾਰੋ, ਕੁਦਰਤ ਬੀਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ, ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ, ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵੜਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀਐ, ਸੱਚੜਾ ਪਰਵਤ ਗਾਰੋ, ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ, ਦੋਏ ਪੁੜ ਜੋੜ ਵਿਛੋੜਿਆਨ, ਗੁਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜਿਆਨ, ਅਹਿਨਿਸ ਚਲਤ ਵਿਚਾਰੋ, ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ, ਰਹਾਓ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਣ ਹਾਰੋ, ਨਾਰੀ ਪੁਰਖ ਸਿਰਜਿਐ, ਬਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆਂ, ਦੇਹ ਜੀਆਂ ਆਧਾਰੋ, ਕੁਦਰਤ ਤਖਤ ਰਚਾਇਆ, ਸੱਚ ਨਿਬੇੜਣ ਹਾਰੋ, ਆਵਾਗਮਨ ਸਿਰਜਿਆ ਤੂੰ, ਥਿਰ ਕਰਨੈ ਹਾਰੋ, ਜੰਮਣ ਮਰਨਾ ਆਏ ਗਿਆ, ਬਧਿਕ ਜੀਓ ਬਿਕਾਰੋ, ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗੁਣ ਕਾਵਣ ਜਾਰੋ, ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ, ਵਿਛੁੜਿਆ ਮੇਲਣ ਹਾਰੋ, ਰੂਪ ਨਾ ਜਾਣੈ ਸੋਹਣੀ ਐ, ਹੁਕਮ ਬੱਧੀ ਸਿਰ ਕਾਰੋ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ, ਨੌ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗਹਿਣਾਰੇ, ਸਾ ਧਨ ਛੁੱਟੀ ਮੁੱਠੀ, ਝੂਠ ਵਿਧਣੀਆ ਮਿਰਤਕੜਾ ਅੰਗਨੜੇ ਬਾਰੇ, ਸੁਰਤ ਮੁਈ ਮਰਮਾਈਏ, ਮਹਿਲ ਰੁਨੀ ਦਰਬਾਰੇ, ਰੋਵਹੁ ਕੰਤ ਮਹੇਲੀ ਹੋ, ਸੱਚੇ ਕੇ ਗੁਣ ਸਾਰੇ, ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆ, ਪੰਚਮੂਏ ਮਨ ਮਾਰੇ, ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੋ ਜਾਣੀਐ, ਪਿਰ ਸੱਚੜੈ ਹੇਤ ਪਿਆਰੇ, ਤੁਸੀਂ ਰੋਵਹੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਹਉ ਮੁੱਠੜੀ ਧੰਦੈ ਧਾਵਣੀਆ, ਪਿਰ ਛੋਡਿਆੜੀ ਵਿਧਣ ਕਾਰੇ, ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ, ਮੈਂ ਪਿਰ ਸੱਚ ਸਾ ਲਾਹਣਾ, ਹਉ ਰਹੱਸਿਆੜੀ ਨਾਮ ਪਧਾਰੇ, ਗੁਰ ਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸਿਗਾਰੋ, ਆਵਹੋ ਮਿਲਹੋ ਸਹੇਲੀ ਹੋ, ਸਿਮਰਹੋ ਸਿਰਜਣ ਹਾਰੋ, ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ, ਗਾਵਹੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵੜਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋਵਾ, ਸੱਚ ਸ਼ਬਦ ਪਛਾਣੋ ਦੂਰ ਨਾ ਜਾਣਹੋ, ਜਿਨ ਇਹ ਰਚਨਾ ਰਾਚੀ, ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਇਹ ਜਗ ਥਾਪ ਬਤਾਇਆ, ਜਾਲੋ ਸੋ ਸਾਹਿਬ ਪਰਵਾਣੋ, ਬਾਬਾ ਆਇਆ ਹੈ ਉੱਠ ਚੱਲਣਾ, ਅਧ ਪੰਧੈ ਹੈ ਸੰਸਾਰ ਓਵਾ, ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁਖ ਪੁਰਬ ਵਿਚਾਰ ਓਵਾ, ਦੁੱਖ ਸੁਖ ਦੀ ਆ ਜਿਹਾ ਕੀ ਆ, ਸੋ ਨਿਭ ਹੈ ਜੀ ਨਾਲੇ, ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ, ਆਪ ਨਿਰਾਲਮ ਧੰਦੈ ਬਾਧੀ, ਕਰ ਹੁਕਮ ਛੜਾਵਣ ਹਾਰੋ, ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੇ ਭਾਏ ਵਿਕਾਰੋ, ਜਮ ਮਾਰਗ ਪੰਥ ਨ ਸੁਜਈ, ਉਜੜ ਅੰਧ ਗੁਬਾਰੋ ਵਾ, ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ, ਭੋਜਨ ਭਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ, ਗਲ ਸੰਗਲ ਸਿਰ ਮਾਰੇ ਉਬੋ, ਨਾ ਦੀਸੈ ਘਰ ਬਾਰੋ, ਇਬਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ, ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ,
ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇਵਾ ਰੋਵੈ ਮਾਇਆ ਮੁਠੜੀ ਧੰਧੜਾ ਰੋਵਣ ਹਾਰੇਵਾ ਧੰਧਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜੱਗ ਸਭਾਏ ਲਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇ ਆਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੈ ਆਸੀਸਾਂ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾਕਿਆ ਮੇਲੋ ਇੱਕ ਭੂਲੇ ਨਾਵੋ ਥੇ ਹੋ ਥਾਵਹੋ ਗੁਰ ਸ਼ਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾਮ ਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ ਬਾਬਾ ਰੋਵਹੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਧ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ ਭੈਰੋ ਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿਜਾਣਾ ਰੋਵਹਿ ਸੱਚ ਸਮਾਲੇ ਭੈਰੋ ਵੈ ਗੁਣ ਸਾਰ ਸਮਾਲੇ ਕੋ ਮਰੈ

ਜੋ ਸੰਗ ਬਰੰਗਨ ਲਾਵਹਿ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉੱਚੇ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਓ ਪੰਚੋ ਚੀਨੀ ਬੈਰਾ ਧਰ ਗਜ ਧਰ ਗੇਦਾਰਾ ਜਬਲੀ ਧਰ ਨਟਿਓ ਜਲ ਧਾਰਾ ਪੁਨ ਗਾਵੈ ਸ਼ੰਕਰ ਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੈ ਪੁੱਤਰ।

ਸਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਸ਼ਲ ਤਿਹੋ ਲੋਏ ਜੀਓ ਗੁਰਸ਼ਬਦ ਸਮਾਵ।

ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਉਹ ਨਿਰਮਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦੇ ਉਹ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ। ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀ ਆ, ਗੁਰੂ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ

ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰ ਹੈ ਭਾਣਾ ਦੀ ਵਡਿਆਈ ਤੁਰ ਲਿਖੀ।

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ,

ਸਰਦਾਰ ਮੇਹਰ ਸਿੰਘ ਸੇਖੋਂ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ ਹੋਇਆਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਿੱਛੇ ਪਰਿਵਾਰ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਅੰਤਮ ਕਿਰਿਆ ਕਰਮ ਤੋਂ ਉਪਰੰਤ ਆਪ ਜੀ ਕੇ ਪਾਵਨ ਚਰਨਾਂ ਦਾ ਓਟ ਆਸਰਾ ਲਿਆ ਗਿਆ ਹੈ। ਹਜ਼ੂਰ ਆਪ ਜੀ

ਦੇ ਚੱਕਰ ਤੋਂ ਮੁਕਤੀ ਬਖਸ਼ਣੀ, ਗਰੀਬਨਵਾਜ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਸਮੁੱਚੇ ਪਰਿਵਾਰ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ, ਗਰੀਬਨਵਾਜ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸਤਿਗੁਰੂ ਜੀ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹੁ ਨਾਨਕ ਥਿਰ ਕਛੁ ਨਹੀਂ ਸੁਪਨੇ ਜਿਉਂ ਸੰਸਾਰ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਉਂ ਗੁਰਮੁਖ ਨਾ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰ ਹੈ ਆਪਣਾ ਦਰਗਹਿ ਪਾਵਹਿ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰਪਾਸ

0: ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਰਗਵਾਸੀ ਸਰਦਾਰ ਮਿਹਰ ਸਿੰਘ ਸੇਖੋਂ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਗੁਰੂ ਚਰਨਾਂ ਵਿੱਚ ਇਕੱਤਰ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਹੁਣ ਇੱਕ ਦੋ ਮਿੰਟ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਆਓ ਉਹਨਾਂ ਪਾਸੋਂ ਇੱਕ ਦੋ ਮਿੰਟ ਲਈ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ। ਬਾਪੂ ਮੇਹਰ ਸਿੰਘ ਜੀ ਸੇਖੋਂ ਜੋ ਪਿਛਲੇ ਦਿਨੀ ਗੁਰਚਰਨਾਂ ਵਿੱਚ ਜਾ ਬਰਾਜੇ ਸੀ, ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਵੀ ਉਹਨਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬਾਪੂ ਮੇਹਰ ਸਿੰਘ ਸੇਖੋਂ ਸਾਡੇ ਬੜੇ ਸਤਿਕਾਰਯੋਗ ਬਾਪੂ ਜੀ ਪ੍ਰੀਤਮ ਸਿੰਘ ਕਾਲੋਂ ਦੇ, ਜੋ ਆਪਣੇ ਸੀਨੀਅਰ ਸੋਸਾਇਟੀ ਵਿੱਚ ਕਾਫੀ ਟਾਈਮ ਤੋਂ ਸੇਵਾ ਕਰ ਰਹੇ ਨੇ, ਸਾਰੀ ਕੈਲਗਰੀ ਉਹਨਾਂ ਨੂੰ ਭਾਵ ਭੁੱਖ ਜਾਣਦੇ ਹੀ ਨੇ। ਬਾਪੂ ਜੀ ਦੀ ਛੋਟੀ ਬੇਟੀ ਦੇ ਸਹੁਰਾ ਸਾਹਿਬ ਸਨ। ਬਾਪੂ ਮੇਹਰ ਸਿੰਘ ਬੜੇ ਹੀ ਠੰਡੇ ਸੁਭਾਅ ਦੇ ਅਤੇ ਮਿੱਠ ਬੋਲੜੇ ਅਤੇ ਰੱਬ ਅਤੇ ਪਰਮਾਤਮਾ 'ਤੇ ਭਰੋਸਾ ਰੱਖਣ ਵਾਲੇ ਸਨ। ਬਾਪੂ ਜੀ ਦੀ ਜੋਬ ਦੌਰਾਨ ਜੇ ਆਪਾਂ ਉਹਨਾਂ ਦੀ ਸਰਵਿਸ ਦੇ ਵਿੱਚ ਬਹੁਤ ਕਿੱਸੇ ਨੇ, ਉਹਨਾਂ ਵਿੱਚੋਂ ਕੁਛ ਸਾਨੂੰ ਵੀ ਸੁਣਨ ਨੂੰ ਮਿਲੇ, ਕਿਉਂਕਿ ਸਾਡਾ ਵੀ ਪਰਿਵਾਰ ਨਾਲ ਪਿਆਰ ਰਿਹਾ ਕਾਫੀ ਟਾਈਮ, ਕਈ ਥਾਵਾਂ 'ਤੇ ਇਕੱਠੇ ਹੋਏ ਤਾਂ ਇੱਕ ਵਾਰ ਬਾਪੂ ਜੀ ਨੇ ਦੱਸਿਆ ਵੀ ਜਦੋਂ ਇਹ ਸਰਵਿਸ ਕਰਦੇ ਸਨ ਇਹਨਾਂ ਦੇ ਘਰ, ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਦੀਵਾਲੀ ਅਫਸਰਾਂ ਦੇ ਘਰਾਂ ਵਿੱਚ ਆਮ ਜਾਂਦੀ ਆ, ਕੋਈ ਸੱਜਣ ਇਹਨਾਂ ਦੇ ਘਰ ਦੀਵਾਲੀ ਦੇ ਤੋਹਫੇ ਲੈ ਕੇ ਆਏ ਤਾਂ ਇਹਨਾਂ ਨੂੰ ਦੇਣੇ ਚਾਹੇ ਤਾਂ ਇਹਨਾਂ ਨੇ ਇਨਕਾਰ ਕਰ ਦਿੱਤਾ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਤਾਂ ਅਸੀਂ ਬੱਚਿਆਂ ਲਈ ਲੈ ਕੇ ਆਏ ਹਾਂ। ਤਾਂ ਬਾਪੂ ਜੀ ਨੇ ਆਪਣੇ ਦੋਨੋਂ ਬੱਚੇ ਅੱਗੇ ਬਿਠਾ ਦਿੱਤੇ ਵੀ ਇਹ ਬੈਠੇ ਨੇ, ਜੇ ਇਹ ਲੈਂਦੇ ਆ ਤਾਂ ਇਹਨਾਂ ਤੋਂ ਲੈ ਲਓ, ਇਹ ਲੈ ਲੈਣਗੇ। ਇੰਨੀ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਸੀ, ਇੰਨੇ ਕੁ ਇਮਾਨਦਾਰ ਸੀ ਵੀ ਅੱਜ ਵੀ ਉਹ ਦਿਨ ਚੇਤੇ ਆਉਂਦਾ ਆ ਜਦੋਂ ਰਾਜਦੀਪ ਵੀਰ ਜੀ ਦੇ ਘਰ ਬੈਠੇ ਸੀ ਤਾਂ ਬਾਪੂ ਪ੍ਰੀਤਮ ਸਿੰਘ ਕਾਲੋਂ ਅਤੇ ਨਾਲ ਉਹਨਾਂ ਦੇ ਸੇਖੋਂ ਬਾਪੂ ਜੀ ਅਤੇ ਦੂਜੇ ਰਾਜਦੀਪ ਉਹਨਾਂ ਦੇ ਬਾਪੂ ਜੀ ਬੈਠੇ ਸੀ, ਜੋ ਪਿਛਲੇ ਦਿਨ ਉਹ ਵੀ ਥੋੜ੍ਹਾ ਸਮਾਂ ਹੋ ਗਿਆ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ। ਬੜਾ ਔਖਾ ਹੋਣਾ ਬਾਪੂ ਪ੍ਰੀਤਮ ਸਿੰਘ ਉਹਨਾਂ ਲਈ ਇਸ ਟਾਈਮ, ਉਹਨਾਂ ਦੇ ਦੋ ਭਰਾ ਜੋ ਉਹਨਾਂ ਦੇ ਨਾਲ ਆਮ ਦੁੱਖ ਸੁੱਖ ਕਰਦੇ ਸੀ ਉਹ ਇਸ ਸੰਸਾਰ ਨੂੰ ਅਲਵਿਦਾ ਗਏ ਨੇ। ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਆ ਵੀ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਣ। ਬਹੁਤ ਬਹੁਤ ਧੰਨਵਾਦ ਗ੍ਰੰਥੀ ਸਿੰਘ ਭਾਈ ਜਾਚਕ ਸਿੰਘ ਉਹਨਾਂ ਦਾ ਅਤੇ ਕੀਰਤੀ ਸਿੰਘਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਆਤਮ ਰਸਮਾਂ ਨਿਭਾਈਆਂ। ਕੁਝ ਆਪਣੀ ਰਸਮਾਂ ਦੇ ਵਿੱਚੋਂ ਇੱਕ ਰਸਮ ਇਹ ਵੀ ਹੁੰਦੀ ਆ ਵੀ ਜਦੋਂ ਬਜ਼ੁਰਗ ਜਾਂਦੇ ਆ ਤਾਂ ਬੇਟੇ ਨੂੰ ਦਸਤਾਰਬੰਦੀ ਕੀਤੀ ਜਾਂਦੀ ਆ। ਬਾਬਾ ਜੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਸਪੁੱਤਰ ਭਾਈ ਅਮਨਾਸ਼ ਸਿੰਘ ਸੇਖੋਂ ਜੀ ਮਹਾਰਾਜ ਦੇ ਨਤਮਸਤਕ ਹੋ ਕੇ ਅੱਗੇ ਆ ਜਾਣ। ਹਾਂਜੀ, ਅਤੇ ਨਾਲ ਰੂਬੀ ਵੀਰ ਜੀ ਅਤੇ ਰਾਜਦੀਪ ਵੀਰ ਜੀ ਵੀ ਨਾਲ ਆ ਜਾਣ ਪਲੀਜ਼। ਹਾਂਜੀ, ਇੱਕ ਪੱਗ ਨਾਨਕਿਆਂ ਵੱਲੋਂ ਆ ਅਤੇ ਇੱਕ ਸਹੁਰੇ ਪਰਿਵਾਰ ਵੱਲੋਂ। ਹਾਂਜੀ ਹਾਂਜੀ, ਉਹਨਾਂ ਵੱਲੋਂ ਵੀ ਜੇ ਕੋਈ ਹੈਗਾ ਤਾਂ ਆ ਜਾਵੇ, ਨਾਨਕੇ ਪਰਿਵਾਰ ਦੇ ਵਿੱਚੋਂ ਵੀ ਅੱਗੇ ਆ ਜਾਣ ਜੀ।

0: ਬਹੁਤ ਬਹੁਤ ਧੰਨਵਾਦ ਉਹਨਾਂ ਹੀ ਪਰਿਵਾਰਾਂ ਦਾ ਅਤੇ ਬਾਬਾ ਜੀ ਉਹਨਾਂ ਦਾ ਗੁਰੂ ਘਰ ਦੇ ਕੁੱਕਰ ਹੋਣ 'ਤੇ। ਵੀਰ ਜੀ ਤੁਹਾਡੇ ਤੋਂ ਛੋਟਾ ਪਰ ਬੇਨਤੀ ਕਰਦਾ ਹਾਂ, ਜਿਸ ਤਰ੍ਹਾਂ ਬਾਪੂ ਜੀ ਨੇ ਆਪਣੇ ਜੀਵਨ ਦੀ ਬੜਾ ਸੁੱਜਾ ਅਤੇ ਸੱਚਾ ਜੀਵਨ ਬਤੀਤ ਕੀਤਾ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਦਾਤ ਜ਼ਰੂਰ ਦਿਓ ਜਿਸ ਤਰ੍ਹਾਂ ਨੇ ਉਹਨਾਂ ਤੁਹਾਨੂੰ ਗੁਰਸਿੱਖੀ ਦੀ ਦਾਤ ਦਿੱਤੀ ਆ ਦੋਨੋਂ ਭੈਣ ਭਾਈਆਂ ਨੂੰ। ਅਤੇ ਮਹਾਰਾਜ ਦੇ ਚਰਨੀ ਅਤੇ ਗੁਰੂ ਘਰ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਆ। ਪਰਿਵਾਰ ਵੱਲੋਂ ਪਿਛਲੇ ਦਿਨ ਜੋ ਵੀ ਸੰਗੀ ਸਾਥੀ ਉਹਨਾਂ ਦੇ ਨਾਲ ਖੜ੍ਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਦੇ ਵੱਲੋਂ ਗੁਰੂ ਘਰ ਦੇ ਲੰਗਰ ਤਿਆਰ ਕੀਤੇ ਗਏ ਨੇ, ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ। ਇੱਕ ਵਾਰ ਫਿਰ ਆਏ ਹੋਏ ਸੱਜਣ ਮਿੱਤਰਾਂ ਦਾ, ਪਰਿਵਾਰ ਵੱਲੋਂ, ਗੁਰੂ ਘਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਸੇ ਤਰ੍ਹਾਂ ਹੀ ਸਾਰੇ ਪਰਿਵਾਰ 'ਤੇ ਮਿਹਰ ਬਣਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਸੰਗਤ ਜੀ, ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਆਪ ਜੀ ਨੇ ਮੱਥਾ ਟੇਕ ਕੇ ਬਾਹਰੋਂ ਕਾਊਂਟਰ ਤੋਂ ਹੀ ਲੈਣਾ। ਹੁਣ ਸੋਦਰ ਰਹਿਰਾ ਸਾਹਿਬ ਦਾ ਸਮਾਂ ਹੋ ਗਿਆ, ਹੁਣ ਸੋਦਰ ਦੀ ਚੌਂਕੀ ਲੱਗੇਗੀ। ਭਾਈ ਸਾਹਿਬ ਹੋਰੀ ਸੋਦਰ ਦਾ ਪਾਠ ਕਰਨਗੇ, ਕੀਰਤਨ ਕਰਨਗੇ, ਉਪਰੰਤ ਰਹਿਰਾ ਸਾਹਿਬ ਦਾ ਪਾਠ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ

ਭੂਖ ਉਤ ਭੂਖੈ ਖਾਏ ਚਲੀ ਅਹਿ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ

ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜ਼ਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰ। ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ। ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ

ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਪ ਤਪ

ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਸਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣ, ਘਟ ਘਟ ਕੇ ਪਟ ਪਟ ਕੀ ਜਾਣ, ਜਾਬ ਉਦ ਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ।

ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ।

ਅਸਿੱਖਿਆ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਧੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਾਹਿਬ ਤੇਰਾ ਹੋਵੇ, ਕੋ ਨਾ ਮੈਂ ਸਾਹਿਬ ਤੇਰੀ ਵਡਿਆਈ। ਬੋਲੋ ਜੀ ਵਾਹਿਗੁਰੂ।

ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਰ ਵੰਝਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਦੁਨੀਆ ਨਾ ਸਾ ਲਾਹੇ ਜੋ ਮਰ ਵੰਝਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ

ਦੋਸਤੀ ਮਨਮੁਖ ਦੱਜ ਮਰਨ ਜਮਪੁਰ ਬੱਧੇ ਮਾਰੀ ਹੈ ਵੇਲਾ ਨਾ ਲਾਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ ਤਿਸਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ

ਜੀਐ ਏਕ ਸਸਿਓ ਲਿਵ ਲਾਏ, ਹਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨੂੰ ਮਿਲੇ ਸੇਸਾ ਭਾਏਰਾ, ਸੱਚੈ ਸ਼ਬਦ ਲਗਨ ਸੱਚ ਮਿਲੇ ਸੇਨਾ ਵਿਛੁੜੈ, ਦਰ ਸੱਚੈ ਦਿਸਨ ਸੇ ਭਾਈ ਸੇ ਸੱਜਣਾ, ਜੋ ਸੱਚਾ ਸੇਵਨ ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ ਸੱਚ ਵਣਨ ਜੈ ਗੁਰ ਸ਼ਬਦ ਸਿਉ।

ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰ ਸਿਉਂ ਰਹੇ ਸਮਾਏ ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾ ਚੜੈ ਜਾ ਫਿਰ ਕੈ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ ਹੈ ਨਾ ਓਏ

0: ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਗੁਰੂ ਸਵਾਰੀ ਸਾਧ ਸੰਗਤ ਦੀ ਇੱਕ ਜ਼ਰੂਰੀ ਬੇਨਤੀ ਹੈ, ਬੜੇ ਧਿਆਨ ਨਾਲ ਸੁਣਨਾ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਕੈਨੇਡਾ ਵਿੱਚ ਇੱਕ ਵਾਰ ਫਿਰ ਨਸਲੀ ਵਿਤਕਰੇ ਦਾ ਮਾਹੌਲ ਬਣਦਾ ਜਾ ਰਿਹਾ, ਉਹਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਨੂੰ ਵੀ ਆਪਣੇ ਕੁਝ ਕੌਲਾਂ ਆ ਰਹੀਆਂ ਨੇ, ਜਿਹੜੇ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਨੇ, ਸੋ ਕਿ ਗੁਰਦੁਆਰੇ ਦਾ ਨੁਕਸਾਨ ਕਰ ਦਿੱਤਾ ਜਾਏਗਾ। ਸੋ ਆਪ ਜੀ ਨੂੰ ਇਹ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਾਂ ਕਿਤੇ ਬਾਹਰ ਜੇ ਕੋਈ ਤੁਹਾਨੂੰ ਕੋਈ ਸ਼ੱਕੀ ਬੰਦਾ ਨਜ਼ਰ ਆਉਂਦਾ ਜਾਂ ਤੁਹਾਨੂੰ ਕੋਈ ਲੱਗਦਾ ਹੈ ਕਿ ਇਹ ਬੰਦਾ ਕੋਈ ਕੁਝ ਗਲਤ ਕਰ ਸਕਦਾ, ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਤੁਸੀਂ ਆ ਕੇ ਇਨਫੋਰਮ ਕਰਨਾ। ਜੇ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਤੁਹਾਨੂੰ ਲੱਗਦਾ ਕਿ ਬੰਦਾ ਅਟੈਕ ਕਰੇਗਾ ਜਾਂ